ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮ੍ਰਿਤ ਸੁਧਾਖਿਰ, ਕਿਨੇ ਰਾਮ ਨਾਮ ਇੱਕ ਆਖਿਰ। ਕਿਨਕਾ ਏਕ ਜਿਸ ਦੀ ਪਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਸ ਤੁਹਾਰੋ, ਨਾਨਕ ਕੁੰਜ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਮ ਨਿਧਾਨ, ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾ।

ਪ੍ਰਧਾਨ ਪ੍ਰਭ ਕੋ ਸਿਮਰੈ ਸੀ ਬੇਮੁਹਤਾਜੀ, ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੀ, ਪ੍ਰਭ ਕੋ ਸਿਮਰੈ ਸੀ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਦਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਿ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨੁਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ ਨਾਨਕੇ, ਪ੍ਰਭ ਸਾਥ ਹਸਤਪਦੀ। ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾਂ ਭਿਆਨ ਦੂਤ ਜਮ ਚਲੈ, ਤਹਿ ਕੇਵਰ ਨਾਮ ਸੰਗ ਤੇਰੇ ਚਲੈ। ਜੈ ਮੁਸਕਲ ਹੋਵੈ ਤੁਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਿਕ ਮਾਇਆ ਰੰਗ ਤੇਖਣਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜਿਹ ਮਾਰਗਿ ਹੋ ਜਾਤ ਇਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਿਕ ਵਿਗਨ ਜਾਇਆ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਿਕ ਜੋਨ ਜਨਮ ਅਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜਹਿ ਮਾਰਗ ਕੇ ਗਨੇ ਜਾਹਿ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਹਿ ਪੈਂਡੈ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗੀਕੈ, ਨਾਨਕ ਜਨ ਕੈ ਬਿਰਤ ਬਿਬੀਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਾ ਸ਼ਨਾਹੀ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾ ਤਿਉ ਹਰ ਕੋ ਨਾਮ ਕਾਮ ਤੇਨ, ਹਰ ਹਰ ਗੁਣਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਉਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਸ਼ਿ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਭਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਿਤੀ, ਪੇਖੈ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮ੍ਰਿਤ ਵਖਿਆ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ। ਅਨਿਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪਿਆ ਇਕ ਬਾਰ। ਨੌਖਾ

0: ਪ੍ਰਿਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤਪੀ ਸਰ ਥੀਵੈ, ਅਗਨ ਮਾਹੀ ਹੋਮਤ ਪ੍ਰਾਨ, ਕਨਿਕ ਅਸਵ ਹੈ ਵਰ ਭੂਮਦਾਨ, ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਨ ਨਾ ਮਨ ਤੇ ਹੁੱਟੈ, ਸੋਚ ਕਰੈ ਦਿਨ ਸਿਰ ਅਰ ਰਾਤ, ਮਨ ਕੀ ਮਹਿਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨਾ ਧਰਾਪੈ, ਭੇਖ ਅਨੇਕ ਅਗਨ ਹੀ ਬੁਝੈ, ਗੁਰ ਕੋਟ ਉਪਾਵ ਦਰਗੈ ਨਹੀਂ ਸਿੱਜੈ, ਛੂਟਸ ਨਾਹੀ ਉਭ ਪਿਆਲ, ਮੋਹ ਵਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿੰਨ ਲਹੀ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘੱਟ ਘੱਟ ਜੀਨਾ, ਮਾਨੇ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੂਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਹੀ ਲੇਪਾ, ਨਿਰਤਨ ਕੋ ਤਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ, ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਣੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ, ਸਲੋਕ ਨਿਰਗੁਣ ਯਾਰ ਇਆਨਿਆਂ, ਸੋ ਪ੍ਰਭ ਸਦਾ ਸੰਭਾਲ, ਜਿਨਕੀ ਆ ਤਿਸਰੀ ਤਰਖ, ਨਾਨਕ ਨਿਭਹੀ ਨਾਲ ਅਸਤਪਦੀ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਧ ਸਵਾਰ ਸਿਗਾਰਿਆ, ਗਰਭਗਨ ਮਹਿ ਜਿਨਹਿ ਉਬਾਰਿਆ, ਬਾਰ ਬਿਵਸਥਾ ਤੁਜੈ ਪਿਆਰੈ ਦੂਧ, ਭਰਜੋਬਨ ਭੋਜਨ ਸੁਖ ਸੂਦ, ਬਿਰਧ ਭਇਆਉ ਉਪਰ ਸਾਖ ਸੈਨ, ਮੁਖਿ ਪਿਆਉ ਬੈਠਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸਲ ਇਹੋ ਤਉ ਨਾਨਕ ਸੀਜੈ, ਜੈ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਿਤਾ ਸੰਗ ਹਸੈ, ਜੈ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜੈ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਤ ਬਸਾ, ਦੀਨੇ ਹਸਤ ਪਾਵ ਕਰ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਘ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾੜ ਲਿਹੋ ਪ੍ਰਭ ਆਪੇ, ਆਦਿੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਤ ਪਾਵੈ, ਤਾਸਿਓ ਮੂੜਾ ਮਨ ਹਿਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾ ਕੋ ਵੰਦਾ ਜਾਨਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਧ ਅਜਾਨ, ਸਦਾ ਸਦਾ ਓ ਫੂਲਨ ਹਾਰ, ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਧ ਛੋੜ ਝੂਠ ਸੰਗ ਮਚੈ, ਜੋ ਛੜਨਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪੁਰਾਨੈ, ਜੋ ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ ਗਰਦ, ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਿਤ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਸੁਨਾਹੀ ਕਛ ਕਰੈ ਸੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਥਰ ਕੈਸੇ ਤਰੈ ਅਥਾਹਾ, ਜਾ ਕੈ ਅੰਤਰ ਬਸੈ ਨਿਰੰਕਾਰ, ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨੰਦਾ ਕੈਸੀ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸਕਹੀਐ ਤੋ ਸਮਝੇ ਭੂਰਾ, कहाँ बिसन पद गावै गुंग, जतन करै तोपी सुर भंग, कह पिंगुल पर पद पर भवन, नहीं हो तू हा उस गवन। करतार करुणा मैं दीन बेनती करै, नानक तुमरी कृपा तरै, संग सहाय सुआवै नचीत, जो बैराई तास्यो प्रीत, बलुआ के गृह पीतर बसै, अनंत केल माया रंग रसै, दृढ़ कर मन मने प्रतीत, काल न आवै मूढ़े चीत, बैर विरोध काम क्रोध मोह, झूठ विकार महालोभ द्रोह, याहुं जुगत बिहानी कई जन्म, नानक राख लेहो आपन कर कर्म, तू ठाकुर तुम पै अरदास, जियो पिन सब तेरी रास, तुम मात पिता हम बारिक तेरे, तुमरी कृपा मैं सुख कनेरे, कोय न जाने तुम रंत, उच्चे ते उच्चा भगवंत, सगल समगरी तुमरै सूत्र धारी, तुम ते होए सुआग्याकारी, तुमरी गत में तुम ही जानी, नानक दास सदा कुरबानी, सलोक देनहार प्रभ छोड़ कै लागै आन सुआए, नानक कहु न सी जाए, बिन नावै पत जाए, अष्टपदी दस वस्तु ले पाछै पावै, एक वस्तु कारण बिखोट गवावै, एक भी न दे दस भी हिर ले, तो मूढ़ा कहो कहाँ करे, जिस ठाकुर स्यो नाहीं चारा, ताको की जय सा नमस्कारा, जाके मन लागा हर मीठा, सर्व सुख ताहू मन मुठा, जिस जने अपना हुक्म मनाया, सर्व थोक नानक तिन पाया, अगनत साहो अपनी दे रात, रास खात पीत बरत अनद उलास, अपनी मान कशबौर साहु ले, अज्ञानी मन रोस करे, अपनी प्रतीत आप ही खोवै, बौर उसका विश्वास न होवै, जिसकी वस्त तिस आज्ञा राखै, प्रभु की आज्ञा मानै माथै, उस ते चौगुन करै निहाल, नानक साहिब सदा दयाल, अनिक भांत माया के हेत, सरपुर होवत जान अनेत, मृत की छाया सिउ रंग लावै, उ बिन सहु मन पछतावै, जो दिसै सो चालन हार, लपट रहे हो तय अंधार, बटाऊ सिउ जो लावै नेहे, ताको हाथ न आवै केहे, मन हर के नाम की प्रीत सुखदाई, कर कृपा नानक आप लय लाई, मिथ्या तन धन कुटुंब सुबाया, मिथ्या हो मैं ममता माया, मिथ्या राज जुबन धन माल, मिथ्या काम क्रोध विकराल, मिथ्या रथ हस्ती असु बस्त्रा, मिथ्या रंग संग माया पीख हस्ता, मिथ्या त्रो मोह अभिमान, मिथ्या आपस ऊपर करत गुमान, अस्थिर भगत साध की शरण, नानक जप जप जीवै हर के चरण, मिथ्या श्रवण पर निंदा सुनह, मिथ्या हस्त पर दर्भ को हिरह, मिथ्या नेत्र पेखत पर त्रया रूपाद, मिथ्या रसना भोजन अनुस्वाद, मिथ्या चरण पर विकार को तावै, मिथ्या मन पर लोभ लुभावै, मिथ्या तन नहीं पर उपकारा, मिथ्या बास लेत विकारा, बिन बूझे मिथ्या सब पय सफल दे, नानक हर हर नाम लय, बिरथी सागत की आरजा, साच बिना कह होवत सूचा, बिरथा नाम बिना तन अंध, मुखावत ताकै दुर्गंध, बिन सिमरन दिन रैन बृथा बिहाए, मेघ बिना ज्यों खेती जाए, गोविंद भजन बिन बृथे सब काम, ज्यों किरपन के निरार्थ दाम, धन धन ते जन जे कट बस्यो हर नाओ, नानक ताकै बल बल जाओ, रहत अवर कछ अवर कमावत, मन ही प्रीत मुख हों गंड लावत, जानन हार प्रभु प्रवीन, बाहर भीख न काहू पीन, अवर उपदेसै आप न करै, आवत जावत जन्मै मरै, जिसकै अंतर बसै निरंकार, तिसकी सीख तरै संसार, जो तुम भाने तिन प्रभ जाता, नानक कुंजन चरण प्राता, करो बेनती पार ब्रह्म सब जानै, अपना किया आपै मानै, आपे आप करत निबेरा, किसै दूर जनावत किसै बुझावत नेरा, उपाव सियानप सगल ते रहत, सब कश जाने आत्म की रहत, जिस पावै तिस लय लड़ लाए, थान थनंतर रहया समाए, सो सेवक जिस कृपा करी, निमख निमख जप नानक हरि सलोक, काम क्रोध अर लोभ मोह, बिन सजाए हमेव, नानक प्रभ शरणागति, कर प्रसाद गुरुदेव अष्टपदी, जय प्रसाद शक्ति अमृत काहे, तिस ठाकुर को रख मर माहे, जय प्रसाद सुगंध तन लावै, तिसको सिमरत परम गत पावै, जय प्रसाद बसे सुख मंदर, तिसै ध्याए सदा मन अंदर, जय प्रसाद गृह संग सुख बसनाठ, पैर सिमरो तिस रसना, जय प्रसाद रंग रस भोग, नानक सदा ध्याई ध्यावन जोग, जय प्रसाद पाठ पटंबर हटावै है, तिसै त्याग कतवर लुभावै, जय प्रसाद सुख सेज सोई, जय मन आठ पैर ताका जस गावी, जय जय प्रसाद तुझ सब को मानै मुखता को जस रसन बखानै जय प्रसाद तेरो रहता धर्म मन सदा त्याय केवल पार ब्रह्म प्रभ जी जपत दरगह मान पावै नानक पद सेती कर जावै जय प्रसाद अरोग कंचन देही लिवलावो तिसराब स्नेही जय प्रसाद तेरा उल्ला रहत मान सुख पावै हर हर जस कहत जय प्रसाद तेरे सगल छिद्र ढाके मन सरनी पर ठाकुर प्रभ ताकै जय प्रसाद तुझ को न पहुँचै मना साथ साथ सिमरो प्रभ उच्चे जय प्रसाद पाई दुर्लभ देहे नानकता की भगत करे हे जय प्रसाद अभूखन पहरी जय मन तिस सिमरत के वालस की जय जय प्रसाद अश्व हस्त अश्वारी मान तिस प्रभ को कबू नाम विसारी जय प्रसाद बाग मिलख तना राख परोय प्रभ अपने मनाम जिन तेरी मन बनत बनाई उठत बैठत सत सह त्याई तिसह त्याय जो एक अलख है इहां उहां नानक तेरी रखै जय प्रसाद करै पुन बहुदान तिसै मन आठ पैर कर तिसका ध्यान जय प्रसाद तू आचार व्यवहारी तिस प्रभ को सास सास चितारी जय प्रसाद तेरा सुंदर रूप सो प्रभ सिमरो सदा अनूप जय प्रसाद तेरी निकी जात सो प्रभ सिमर सदा दिन रात जय प्रसाद तेरी पत्रा है गुरु प्रसाद नानक जस गहै जय प्रसाद सुनै करन नाद जय प्रसाद पीखै बिस्माद जय प्रसाद बोले अमृत रसना जय प्रसाद सुख सहज बसना जय प्रसाद हस्त कर चलै जय प्रसाद संपूर्ण फलै जय प्रसाद परमगत पावै जय प्रसाद सुख सहज समावै सब प्रभ त्याग अवर कत लागो गुर प्रसाद नानक मन जागो जय प्रसाद तू प्रकट संसार जिस प्रभ को मूल न मनो विसार जय प्रसाद तेरा प्रताप रे मन मूड तू ताको जाप जय प्रसाद तेरे कार्य पूरे तिसै जान मन सदा हजूरे जय प्रसाद तू पावै साच रे मन मेरे तू तास्यो राच जय प्रसाद सब की गत होए नानक जाप जपै जप सोए आप जपाए जपै सो नाओ आप गवाए सो हर गुण गाओ प्रभ कृपा ते होए प्रगास प्रभु दया ते कमल विगास प्रभ सु प्रसन्न बसै मन सोए प्रभ दया ते मातु उत्तम होए सर्व निदान प्रभ तेरी माया पो कछु न किन्हु लया जित जित लाभ तित लगे हर नाथ नानक इनकै कछु ना हाथ श्लोक अगम अगाध पार ब्रह्म सोए जो जो कह सो मुक्ता होए सुनमीता नानक बिनवंता साजना की अचरज कथा अष्टपदी साध के संग मुख उज्जल होत साध संग मल सगली खोत साध के संग मिटै अभिमान साध के संग प्रगटै सुज्ञान साध के संग बुझै परम नेरा साध संग सब होत निवेरा साध के संग पाए नाम रतन साध के संग एक ऊपर जतन साध की महिमा बरनै कौन प्राणी नानक साध की शोभा ब्रह्मा ही समानी साध के संग अगोचर मिलै साध के संग सदा प्रफुल्लै साध के संग आवै बसपंचा साध संग अमृत रस पुंचा साध संग होए सब की रेन साध के संग मनोहर बैन साध के संग नकत हुतावै साध संग स्थित मन पावै साध के संग माया ते भिन्न साध संग नानक प्रभ सुप्रसन्न साध संग दुश्मन सब मीत साधु कै संग महापुनीत साध संग किस्यो नहीं बैर साध के संग न बीगा पैर साध के संग नाही को मंदा साध संग जाने परमानंदा साध के संग नहीं हो ताप साध के संग तजै सब आप आपे जाने साध बढ़ाई नानक साध प्रभु बनयाई साध के संग न कबहू तावै साध के संग सदा सुख पावै साध संग बस्तर गोचर लहै साधु के संग अजर सहै साध के संग बसै थान ऊचै साधु के संग महल पहुँचै साध के संग दृढ़ सब धर्म साध के संग केवल पार ब्रह्म साध के संग पाए नाम निधान नानक साधु कै कुर्बान साध के संग सब कुल उधारै साध संग साजन मीत कुटम निस्तारै साधु कै संग सो धन पावै जिस धन ते सब को वरसावै साध संग धर्म राय करे सेवा साध के संग सोभा सुरदेवा साधु कै संग पाप पलायन साध संग अमृत गुण गायन साध कै संग सर्व थान गम नानक साध कै संग सफल जनम साध कै संग नहीं कशकाल दर्शन पेटत होत निहाल साध कै संग कलुखत हरै साध कै संग नरक पर हरै साध कै संग इहां उहां सुहेला साध संग विश्रहत्र में हर मेला ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨ ਮੰਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲਗੈ ਪਰਮ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨੈ ਤੇਤਾ ਬਖਿਆਨੈ, ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਉੱਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਕਸਮਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਉ, ਨਾਨਕ ਜੋ ਪਾਵਕ ਕਾ ਸਹਿਜ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੀ ਤਾਰੂ ਪਰ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਹੀਂ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀ ਨਾਥ, ਅਮਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨ ਲੀਲੇ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਏਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਕਾ ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਹਿਤਾ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੀ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਦੇ ਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਭੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ, ਅਸ਼ਟਪਦੀ। ਮਿਥਿਆ ਨਾਹੀ ਰਸਨਾ ਪਰਸ ਮਨ ਮੈਂ, ਪ੍ਰੀਤ ਨਿਰੰਜਨ ਦਰਸ ਪਰ ਤ੍ਰਿ ਰੂਪ ਨ ਭੇਖੈ ਨੇਤਰ, ਸਾਧਕੀ ਟਹਿਲ ਸੰ ਸੰਗ ਹੇਤ, ਕਰਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਬੈਸਨੋ ਸੋ ਜੀ ਸੁਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਸਨ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮ੍ਰਿਤ ਬੁਝੈ ਮੂਲ ਸੁਖ ਮੈਂ ਜਾਣੈ ਸਥੂਲ ਚੌਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰ ਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਾਸ ਪ੍ਰੇਤ ਮੁਗਤ ਪਾਥਰ ਕੋ ਉਤਾਰੈ ਸਰਬ ਰੂਪ ਕਾਹੁ ਖੁਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੁ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਨ ਤਿਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਅਨੰਤ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਕੋ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਇ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈ ਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਾਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਭ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾ ਵਿਚਾਰੈ ਹੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁੱਖ ਨ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮ੍ਰਿਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖਯ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ ਸਭ ਤੇ ਨਿਰੈ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵਹਿ ਮਰਹਿ ਕਈ ਕੋਟ ਬਹੁ ਜੂਨੀ ਫਿਰਹਿ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭਤੇ ਹੋਏ ਪ੍ਰਭ ਮਾਹਿ ਸਮਾਤ, ਤਾਕਾ ਅੰਤ ਨ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤਾ ਤੁਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ ਹੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਹੈ, ਆਪਣੇ ਜਨ ਕੋ ਸਾਧ ਸਾਧ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪੁ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਿਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭਾਵੈ ਮਾਨੁਖ ਗਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ, ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਭਾਖੈ, ਪ੍ਰਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣੇ ਵਿਚਾਰੈ, ਦੋਹਾਂ ਸਿਰਿਆ ਕਾਪ ਸਵਾਮੀ, ਖੇਲੈ ਵਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੁ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਣਤ ਵਿਖਿਆ ਮੈਂ ਰਚੈ, ਜੇ ਜਾਣਤੇ ਆਪਣਾ ਆਪ ਬਚੈ, ਭਰਮੇ ਭੁੱਲਾ ਦੇ ਦਿਸ ਧਾਵੈ, ਨਿਮਖ ਮਾਹੀ ਚਾਰ ਕੁੰਡ ਫਰਿਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੇ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ਼, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੈ ਦੇਖ ਬੜਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰਖ ਰੰਗ ਹੱਸੈ, ਕਬਹੂੰ ਨਿੰਦ ਚਿੰਦ ਵਿਵਹਾਰ, ਕਬਹੂੰ ਊਬ ਆਕਾਸ ਪਿਆਲ, ਕਬਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨਹਾਰ, ਕਬਹੂੰ ਨਿਰਤ ਕਰੈ ਬਹੁ ਭਾਤ, ਕਬਹੂੰ ਸੋਏ ਰਹੈ ਦਿਨ ਰਾਤ, ਕਬਹੂੰ ਮਹਾਂਕ੍ਰੋਧ ਬਿਕਰਾਲ, ਕਬਹੂੰ ਸਰਬ ਕੀ ਹੋ ਤਰਵਾਲ, ਕਬਹੂੰ ਹੋਏ ਬਹੈ ਬੜ ਰਾਜਾ, ਕਬਹੂੰ ਭੇਖਾਰੀ ਨੀਚ ਕਾ ਸਾਜਾ, ਕਬਹੂੰ ਅਪਕੀਰਤ ਮੈਂ ਆਵੈ, ਕਬਹੂੰ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂੰ ਹੋਏ ਪੰਡਿਤ ਕਰੇ ਬਖਿਆਨ, ਕਬਹੂੰ ਮੋਨ ਧਾਰੀ ਲਾਵੈ ਧਿਆਨ, ਕਬਹੂੰ ਤਟ ਤੀਰਥ ਇਸਨਾਨ, ਕਬਹੂੰ ਸਿੱਧ ਸਾਧਿਕ ਮੁਖ ਗਿਆਨ, ਕਬਹੂੰ ਕੀਟ ਹਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਕਰੰਗ, ਸਦਾ ਬਸੈ ਪਾਰ ਬ੍ਰਹਮ ਕੈ ਰੰਗ, ਮਨ ਤਨ ਨਾਮ ਰਤੇ ਕਰੰਗ, ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਗੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਵਿਸ਼ਟਾ ਕਾਜੰਤ, ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਭਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ, ਧਨਵੰਤਾ ਹੋਏ ਕਰ ਕਿਰਪਾਵੈ, ਤਿਣ ਸਮਾਨ ਕੱਛ ਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉੱਪਰ ਕਰੇ ਆਸ, ਪਲ ਭੀਤਰਤਾ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਵਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਜਨ ਨਾਨਕ ਦਰਗਹਿ ਹੈ ਪ੍ਰਵਾਨ, ਕੋਟ ਕਰਮ ਕਰੈ ਹਉ ਧਾਰੀ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕਿਰਿਅਨ ਜਾ ਕਮਨ ਹੋਏ, ਨਾਨਕ ਕਹੁ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਾ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗਵਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋ ਛੂਟੈ, ਸਹਿਸ ਖਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਿਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਣੇ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਖਰਾਵਨ ਕਰਨੇ ਹਾਰ, ਇਸ ਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਤੇ ਸਭੂ ਕੈ ਸੰਗ, ਬੂਝੈ ਦੇਖੈ ਕਰੈ ਵਿਵੇਕ, ਆਪੇ ਏਕ ਆਪੇ ਅਨੇਕ, ਮਰੈ ਨਾ ਬਿਨ ਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਦੀਨੋ ਆਪ ਕੀਨੋ ਆਪਣ ਵਿਸਥਾਰ, ਸਭ ਕਛ ਉਸਕਾਉ ਕਰਨੈ ਹਾਰ, ਉਸਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ, ਆਪਣੇ ਚਲਿਤ ਆਪ ਕਰਨੈ ਹਾਰ, ਕੌਤੁਕ ਕਰੈ ਰੰਗ ਅਪਾਰ, ਮਨ ਮੈਂ ਆਪ ਮਨੇ ਆਪਣੇ ਮਾਹੀ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਸੁਣੀ ਸ਼ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਰੈ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰ ਜਾ ਕਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁੱਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਗੁਰ ਰੱਖੈ ਨ ਕੋਏ, ਸੰਤ ਕੈ ਦੁਖਨ ਥਾਨ ਪ੍ਰਸਤ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੈ ਦੁਖਨ ਤੇ ਮੁਖ ਪਵੈ, ਸੰਤਨ ਕੈ ਦੁਖਨ ਕਾਗਜੋਂ ਲਵੈ, ਸੰਤ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੁਛ ਹਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਤੋਂ ਇਹ ਪੀ ਗਤ ਪਾਹੇ, ਸੰਤ ਕਾ ਨਿੰਦਕ ਮਹਾਥ ਤਾਈ, ਸੰਤ ਕਾ ਨਿੰਦਕ ਹਿਣ ਟਿਕ ਨਾ ਪਾਈ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤਿਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ, ਸੰਤ ਕੀ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ
1: ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਾ ਨਾਹੀ ਠਾਉ, ਨਾਨਕ ਸੁਣ ਪਾਵੈ ਤਲੈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖ ਕਾ ਉਦਿਆਨ ਫਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣੀ ਵਿੱਚ ਆਪੇ ਹੀ ਕਾਹੇ, ਸੰਤ ਕੇ ਦੁਖੀ ਕਾ ਅਵਰ ਨਾ ਰੱਖਨ ਹਾਰ, ਨਾਨਕ ਸੰਤ ਭਾਵੈ ਤਾਲੈ ਉਬਾਰ। ਸੰਤ ਕਾ ਦੁਖੀ ਇਉ ਬਿਰਲਾਇ ਜਿਉ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਿਆ ਜੋ ਭਾਵਕ ਇਦਨ ਨਹੀਂ ਤਰਾਪੈ। ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਬੁਆੜ ਤਿਲਕੇ ਤੁਮੈ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਤੁਰ ਹੀ ਪਾਇਆ ਨਾਨਕ ਜੋ ਤਿਸ ਪਾਵੈ ਸੁਵਿਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਤਰ ਗਏ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ। ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਤਿਸ਼ਟੈ ਕੋਇ ਜੈਸਾ ਪਾਵੈ ਤੈਸਾ ਕੋਈ ਹੋਏ। ਪਾਇਆ ਕਿਰਤ ਨਾ ਮਿਟੈ ਕੋਇ ਨਾਨਕ ਜਾਨ ਸੱਚਾ ਸੋਇ। ਸਾਬ ਕਰ ਤਿਸਕੇ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਾਗੀ ਉਸਤੁਤ ਕਰੋ ਦਿਨ ਰਾਤ ਤਿਸੈ ਤੇ ਆਵੋ ਸਾਸ ਗਰਾਸ। ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ। ਆਪਣਾ ਖੇਲ ਆਪ ਕਰਨ ਹਾਰ ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਬੜਭਾਗੀ। ਨਾਨਕ ਜਨ ਸੇ ਸਲੋਕ ਤਰੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਜਾਏ। ਅਸ਼ਟਪਦੀ ਮਾਨ ਕੀ ਟੇਕ ਬ੍ਰਿਤੀ ਸਭ ਜਾਨ। ਜੀਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਅਗਾਏ। ਬਹੁ ਨ ਤ੍ਰਿਸ਼ਨਾ ਲਾਗੈ ਆਏ ਮਾਰ ਰਾਖੈ ਏਕੋ ਆਪ। ਮਾਨੁਖ ਕਹਿ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂੜ ਸੁਖ ਹੋਇ ਤਿਸ ਕਾ ਨਾਮ ਰਕੰਟ ਬਰੋਇ। ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬਿਘਨ ਨਾ ਲਾਗੈ ਕੋਇ। ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਪੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕੋ ਚਲ ਮੱਥਾ। ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਰੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ। ਏਕੋ ਏਕ ਏਕ ਪਛਾਣੈ ਇਤ ਉਤਕੀਓ ਸੋਜੀ ਜਾਣੈ। ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਨ ਆਪ ਸੁਜੈ ਤਿਸਕੀ ਜਾਨ ਹੋ ਤਿਸ ਨਾ ਬੁਝੈ। ਸਾ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਣਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਏ ਨਿਰਵਾਨ। ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਆ ਜਮਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੁੱਖ ਨਾਨਕ ਤਿਸੈ ਨਾ ਲਾਗੈ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੋਇਲਾ ਨਹੀਂ ਡਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਘਰ ਮੈਂ ਆਪ ਸਭਾਇਆ। ਸੋਤਤ ਸੀਜਿਆ ਗੁਰ ਪ੍ਰਸਾਦ ਤਾ ਸਭ ਬੁਝਿਆ। ਜਬ ਦੇਖੋ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ। ਨੈ ਕੇ ਜਨਮੈ ਨੈ ਕੁਛ ਮਰੈ ਆਪਣ ਚਲਤ ਆਪ ਹੀ ਕਰੈ। ਆਪਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਟ ਥਾ ਪਿਓ ਥਾਪ। ਅਭਿਨਾਸੀ ਨਾਹੀਂ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ। ਅਲਖ ਅਭੇਪ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਤਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ। ਉਨਕੀ ਸੇਵਾ ਸੂਈ ਲਾਗੈ ਜਿਸਨੂੰ ਕਿਰਪਾ ਕਰੈ ਬੜ ਭਾਗੈ। ਨਾਮ ਜਪਤ ਪਾਵੈ ਬਿਸਰਾਪ ਨਾਨਕ ਤਿਨ ਪੁਰਖ ਕਾ ਉਤਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ। ਸਹਿ ਸਪਾਹ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਰਿਤ ਸਮਾਏ ਸਮਾਏ ਅਸੁਖ ਨਿਧਾਨ ਉਨਹੂ।

ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰੇ ਅਸ਼ਟਪਦੀ ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀ ਆਪੇ ਪੜਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਦਿਸ ਤੇ ਵਿਰਤਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ।

ਨਾਹੀ ਮੂਹੈ ਪ੍ਰਭ ਕੀੜੋ ਤੋ ਸਗਲ ਖੜ ਸੋ ਹੈ ਧਨਵੰਤਾ ਹੋਏ ਕਿਆ ਕੋ ਘਰ ਵੈਂਡਿਆ ਸਭ ਕਿਛ ਤਿਸਕਾ ਦੀਆਂ ਦਰ ਬੈ ਅਤ ਸੋਇਆ ਜੇ ਕਹੂ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਜਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਰ ਜਾਣੈ ਗਾਵਾਰ ਜਿਸ ਗੋਇ ਪ੍ਰਸਾਦ ਉੱਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜੇ ਮੰਤਰ ਕਾ ਥੰਮ ਥੰਮ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਤਮ ਮਨ ਜੋ ਪਾਖਾਣ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚੜ੍ਹ ਲਗਤ ਨਿਸਥਰ ਹੈ ਜੋ ਅੰਧਕਾਰ ਦੀਪਕ ਵਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੂੰ ਸੰਤਨ ਕੀ ਪਾਚਾ ਤੋਰ ਨਾਨਕੀ ਹਾਲੋਚਾ ਪੂਰ ਮਨ ਮੂਰਖ ਕਾਹੇ ਬਿਲਾਈ ਹੈ ਪੁਰਬ ਲਿਖੇ ਕਿਆ ਲਿਖਿਆ ਪਾਈ ਹੈ ਦੁਖ ਤੂ ਰਬ ਦੇਵਨ ਹਾਰ ਅਵਰ ਤਿਆਗ ਤੂੰ ਤਸਹਿਜ ਤਾਰ ਜੋ ਕੁਛ ਕਰੈ ਸੋਇ ਸੁਖ ਮਾਨ ਭੂਲਾ ਕਾਇ ਫਿਰੈ ਅਜਾਨ ਕੌਣ ਬਸਤ ਆਈ ਤਰੈ ਸੰਗ ਲਪਟ ਰਹਿ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਸੇਤੀ ਕਰ ਜਾਹੇ ਨਿਸਵਖਰ ਕੌ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਰ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਗੇ ਸੰਤੈ ਸੰਗ ਚਾਲ ਅਵਰਤਿਆ ਵਿਖਿਆ ਜੰਡਾਲ ਤਨ ਤਨ ਕਹਿ ਸਭ ਕੋਇ ਮੁਖੋਜਲ ਹਰ ਦਰ ਗੈ ਸੋਏ ਇਹ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਤ ਬਲਿਹਾਰੈ ਚਰਨ ਸਾਧ ਗਏ ਤੋਏ ਤੋਏ ਪੀਓ ਅਰਪ ਸਾਧ ਗੁ ਆਪਣਾ ਜੀਓ ਸਾਧਗੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਘ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗੇ ਸੰਤੈ ਦਰ ਆਇਆ ਸਰ ਸੁਖ ਨਾਨਕ ਤੇ ਪਾਇਆ ਮ੍ਰਿਤ ਕਾ ਜੀਵਾਲਨ ਹਾਰ ਭੁੱਖੇ ਕਾ ਦੇਵਤਾ ਧਾਰ ਸਰ ਬਿਰਧਾਂ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕਿਛ ਤਿਸਕਾ ਉਹ ਕਰਨ ਜੋਗ ਤਿਸ ਬਿੰਦੂ ਸੁਰ ਹੋਆ ਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਚੰਦਰ ਮਲਹਿ ਕਰਨੀ ਕਰ ਕਰ ਪਰ ਉਸ ਕਾ ਨਾਮ ਦੀਆ ਨਾਨਕ ਸੋ ਚੰਦਰ ਮਲਤੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੁਸ ਜਨ ਆਵੇ ਹਰ ਪ੍ਰਭ ਚੇਤ ਭਗਤ ਭਗਤ ਸੁਣਿਆ ਤੇ ਲੋਇ ਜਾ ਕੇ ਹਿਰਦੈ ਇੱਕ ਹੋਵੇ ਸਚਗਰਣੀ ਸਰਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਢ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾ ਬਾਹਰ ਪ੍ਰਭ ਜਨ ਸਚ ਕਰ ਜਾਤਾ ਨਾਨਕ ਸੋ ਜਨ ਸਟ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿਗੁਣ ਦੇ ਪ੍ਰਭਿੰਨ ਦਸੈ ਬਜਾਏ ਨਾਨਕ ਕਰ ਸੋਵੈ ਸੁ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤਿਆਗ ਤਿਸ ਤੈ ਪਰ ਨਾਹੀ ਕਿਛ ਕੋਇ ਸਰਬ ਨਿਰੰਤਰ ਕੋ ਸੋਇ ਆਪੇ ਵੀ ਨਾ ਆਪੇ ਦਾਨਾ ਗੈਰ ਗੰਭੀਰ ਗਹਿਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਰਧਾਂ ਦਿਆਲ ਬਖਸ਼ੰਦ ਸਾਧਰ ਕੀ ਚਰਨੇ ਪਾਉ ਨਾਨਕ ਕੈ ਮਨ ਹੋ ਅਨਰਾਉ ਮਨ ਸਪੂਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋ ਤਿਸ ਕਾ ਮੰਤਰ ਨਾ ਜਾਣੈ ਹੋਰ ਅਣਦਰੂਪ ਮੰਗਲ ਸਤਜਾ ਕੈ ਸਰਥੋਕ ਸੁਣੀਏ ਕਰਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਵੀ ਸਰਗ੍ਰਸਤ ਮੈਂ ਭੋਗੀ ਤੈ ਤੈ ਭਗਤੈ ਸੁਖ ਪਾਇਆ ਨਾਨਕ ਤੇ ਸਬਰ ਕਾ ਗਨਿਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਭੂਤ ਸਕਲ ਪੁਰੋਹੀ ਆਪਣੇ ਸੋਤ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਵ ਤਿਆ ਵੈ ਸੇਤੇ ਗੁਣ ਮੈਂ ਜਾ ਕਾ ਪਰਮਾ ਜਨਮ ਰਹਿ ਫਿਰਿਆ ਵੈ ਜਾਏ ਓਜ ਨੇੜ ਤਸਕੀ ਅਸਾਨ ਜੈਸਾ ਜਨਾਵੈ ਤੈਸਾ

ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨਕ ਨਾਵ ਨਾਂਗੇ ਤਾਰੇ ਸਗਲੇ ਜਤ ਨਾਂਗੇ ਤਾਰੇ ਖੰਡ ਬ੍ਰਹਿਮੰਡ ਨਾਂਗੇ ਤਾਰੇ ਸਿਮਰਤ ਵੇਦ ਭੁਰਾ ਨਾਂਗੇ ਤਾਰੇ ਸੁਨਣ ਗਿਆਨ ਧਿਆਨ ਨਾਂਗੇ ਤਾਰੇ ਆਕਾਸ ਪਾਤਾਲ ਨਾਂਗੇ ਤਾਰੇ ਸਗਲ ਆਕਾਰ ਨਾਂਗੇ ਤਾਰੇ ਪੁਰੀ ਅਸ ਭਵ ਨਾਂਗੇ ਸੰਗ ਉਦਰੇ ਸੁਨ ਸਰਬਨਾ ਹਰਿ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਾਮਾ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਸਹਿਬ ਜੈਤ ਸੈ ਸਭ ਭਲੀ ਸਤ ਨਾਮ ਪ੍ਰਕਾਸ਼ ਸੁਖਦਾਇ ਵਿਸਵਾਸ ਸਤ ਨਾਨਕ ਗੁਰਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤਿ ਜਾਂ ਜਾ ਕਰਦੇ ਪਰਵੇਸ਼ ਸਤ ਨਿਰਤ ਬੋਜੈ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਏ ਆਹ ਸਤ ਕੀ ਆਸਾ ਸਤ ਆਪੇ ਜਾਣੇ ਆਪਣੀ ਵਿਦਗਤ ਜਿਸ ਕੀ ਸਿਰ ਸੋ ਕਰਨੇ ਹਾਰ ਆਪਣਾ ਪੂਜ ਕਰਤੇ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਫੇ ਬਿਸਮਾਦ ਜਿਨ ਪੂਜਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤ ਦੁੱਖ ਕਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲੇਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਾਦਾਰ ਦਰਸ਼ਨ ਸਤ ਸਤਭੇ ਕਨਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦਾ ਜਨ ਮਾਨ ਕਰਨ ਕਰਾਮ ਤਿਲ ਮੂਲ ਪਛਾਣਿਆ ਜਾ ਕਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸਮਲ ਪ੍ਰਗਟਾਇਆ ਪੈ ਤਿ ਨਿਰਪਹੁ ਬਸਾਨਾ ਜਿਸ ਤੇ ਉਬਲੇ ਤੁ ਸਮੈ ਸਮਾਨਾ ਬਸ ਸਮਾਇਲੇ ਬਸ ਕਟਾਏ ਤਾ ਕਾ ਪਨ ਨ ਕਹਿ ਨਾ ਜਾਏ ਬੋਜੈ ਬੋਜਨ ਹਰਿ ਵਿਵੇਕ ਨਾਰਾਇਣ ਮੇਰੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਦੇਤ ਠਾਕੁਰ ਕੇ ਸੇਵਕ ਕੀ ਨਿਰਮਰੇਤ ਠਾਕੁਰ ਕੋ ਸੇਵ ਜਨ ਸੰਪ੍ਰਭ ਕਾ ਸੇਵ ਨਾ ਕਹਿ ਰੰਗ ਸੇਵਕ ਅਵਰ ਪਾਲਨ ਹਾਰਾ ਸੇਵਕੀ ਰੱਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਧਾਰੈ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕਾ ਦੇ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕੀ ਅਤਮੇ ਤੋਂ ਕੋ ਨਾ ਲੱਖੇ ਪ੍ਰਭੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭੇ ਸੇਵਕ ਉੱਠ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀ ਮੈਂ ਕਲ ਰੱਖੈ ਭਾਸਮ ਕਰੈ ਲਸਕਰ ਘੋਟ ਲਾਖੈ ਨਿਸਕਾ ਸਾਸਨ ਘਟ ਤਿਆਪਤਾ ਕੋ ਰਾਖਤ ਤੇ ਕਰ ਹਾਥ ਮਾਨਸ ਜਤਨ ਕਰਤ ਭਾਵਾਂ ਤਿਸਕੇ ਕਰਤ ਫਿਰ ਤੇ ਜਾਤ ਮਾਰੇ ਨ ਰੱਖੈ ਅਵਰ ਨਾ ਕੋਇ ਸਰਬਜੀਆਂ ਕਰ ਰੱਖਾ ਸੋਏ ਕਾਹੇ ਸੋਟ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪਿਐ ਪੀ ਅੰਮ੍ਰਿਤ ਹਿਮੰਤ ਨੰਦਰਪਿਐ ਨਾਮ ਰਤਨ ਜਨਮ ਗੁਰਮੁਖ ਪੈ ਤਿਸਕੇ ਸ਼ਬਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨੰਗ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤ ਨਾਮ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਉ

ਉਹ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੁ ਤੁਸਕਾ ਗੁਣ ਕਹਿ ਇਕ ਨਾ ਜਾਣੂ ਆਠ ਪਹਿਰ ਪ੍ਰਭ ਸਹਿਜੂਰੇ ਕਹੋ ਨਾਨਕ ਸੀ ਜਨ ਪੂਰੇ ਮਨ ਮੇਰੇ ਤਨ ਕੀ ਉਟਲੇ ਮਨ ਤਨ ਆਪਣਾ ਤਨ ਜਨ ਤੇ ਜਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਸ ਤੋ ਕਾ ਦਾਤਾ ਤਿਸ ਕੀ ਸਾਰਨ ਸਰ ਸੁਖ ਭਾਵੈ ਤਿਸਕੇ ਦਰਸ ਪਾ ਮਿਟਾਵੈ ਅਵਰ ਸਿਆਮ ਸਗਲੇ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਫੁੱਟ ਹੋ ਸਤ ਪੈਰਾ ਸਲੋਕ ਸਤ ਪੁਰਖ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸੁਗੁਦਰੈ ਨਾਨਕ ਹਰਿ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਤੁਰ ਮਤਮਲ ਹਰੈ ਗੁਰ ਬਚਨੀ ਹਰਨਾ ਉਤਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖਵੇ ਘਰ ਤੇ ਹਟੈ ਸਤਿਗੁਰ ਸਿੱਖਾ ਨਾਮ ਧੰਨ ਦੇ ਗੁਰ ਕਾ ਸਿੱਖ ਵਡ ਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਕਰੇ ਸੇ ਕੁਜੋ ਰਹਿ ਗੁਰ ਕੀ ਆਗੈ ਮਨ ਮੈਂ ਸਹਿ ਆਪਸ ਕਉ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਤੇ ਸੇਵ ਕੇ ਕਾਜ ਰਾਸ ਸੇਵਾ ਕਰ ਤੋਇ ਨੇ ਕਾਮ ਤਸਕਾ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਰਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੇਸ ਬਿਸ ਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਵਰ ਕੀ ਕਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾ ਅਨਕ ਵਾਰ ਗੁਰ ਕਾ ਬਲ ਜਾਓ ਸਾਰੇ ਬਿਰਦਾਂ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਸ਼ ਪਰਮ ਸਹਿਸ ਸਿਆਣਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਪਿੜ ਪਾਗੀ ਪਾਈਐ ਸਫਲ ਦਰਸਨ ਬੇਖਤ ਪੁਨੀਤ ਪਰਸ਼ਤ ਚਨ ਗਤ ਨਿਰਮਰ ਰੇਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗੈ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਧੂ ਕਾ ਦੰਪਤੀਆਂ ਨੇ ਪੂਰਾ ਗੁਰੂ ਕਿਉ ਜਾ ਕਾ ਮੰਤਰ ਅੰਮ੍ਰਿਤ ਇਸ਼ਟ ਪੇ ਕਹਿ ਹੋਏ ਸੰਤ ਗੁਣ ਬੇਅੰਤ ਕੀਮਤ ਨੇ ਪਾਏ ਨਾਨਕ ਜਿਸ ਪਾਵਤ ਸਦੈ ਮਿਲਾਏ ਜੇ ਵਾਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੋ ਬੋਲ ਨ ਪਹੁਟ ਤਿਪਰਾਨੀ ਅਗਮ ਗੋਚਰ ਪ੍ਰਭ ਨਿਰਵਾਨੇ ਨਿਰਹਾਦ ਨਿਰਵੈ ਸੁਖਦਾਇ ਤਾ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੇ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਾਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਉੱਪਰ ਕਾ ਨਾਹੀਂ ਕਦੇ ਬਿਨਾ ਸੁਜਾ ਕੇ ਮਨ ਪ੍ਰਗਟੇ ਗੁਣਦਾਸ ਆਠ ਪਹਿਰ ਹਰ ਕਾ ਨਾਮ ਨੇ ਸਚ ਉਪਦੇ ਸੇਵ ਕਉ ਦੇ ਮੋਹ ਮਾਇ ਕਿਆ ਸੰਗਨਾ ਲੇਪ ਮਨ ਮੈਂ ਰਾਖੇ ਹਰ ਹਰੇ ਕਾ ਅੰਧ ਕਰ ਦੀਪ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ ਤਬ ਤਮੈ ਠੰਡ ਵਰਤਾਏ ਅੰਤ ਪਿਆ ਦੁਖ ਨਾਠੇ ਪਾਏ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਰ ਪਹੋਏ ਬਸੇ ਸਗਲ ਵਿਆਦ ਮਨ ਥੇ ਕਿਆ ਨਸੇ ਜਿਸ ਕਾ ਸਾਧਨ ਕਿਰਪਾ ਧਾਰੇ ਸਾਧ ਸੰਗ ਜਪ ਨਾਮ ਮਰਾਰੀ ਸਿੱਤ ਬਹਿ ਚੁੱਕੇ ਭ੍ਰਮ ਕੇ ਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣਾ ਸਰਗੁਣ ਪੀਓ ਹੇ ਗਲਾ ਤਾਰ ਜਨ ਸਗਲੀ ਮੋਹੇ ਆਪਣੇ ਚਰਤ ਪ੍ਰਭੇ ਆਪ ਮਨੇ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬ ਨਿਰੰਤਰ ਇੱਕ ਸੋਏ ਓਤ ਪੋਤ ਰਵੈ ਰੂਪ ਰੰਗ ਪੇ ਪ੍ਰਕਾਸ਼ ਸਾਧ ਗਿਆ ਸੰਗ ਰਜ ਰਚਨਾ ਆਪਣੀ ਕਲਾ ਤਾਰੇ ਅਨਿਕ ਵਾਰ ਨਾਨਕ ਬਲਿਹਾਰੇ ਸਲੋਕ ਸਾਸ ਨਾ ਚਾਲੈ ਬਿਨ ਭਜਨ ਵੇਖਿਆ ਸਗਲੇ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ ਅਸ਼ਟਪਦੇ ਸੰਤ ਜਨਾ ਮਿਲ ਕਰ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਪ ਸਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵੱਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸੁਰਾ ਖੁਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕਾ ਚਾਰ ਕੁੰਡ ਟੁੱਟ ਧਾਵੇ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਕਾਨ ਤੇ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੇਤ ਜਿਸ ਸੋਭਾ ਕਉ ਕਰੈ ਭਲੇ ਕਾਨੇ ਸਾ ਸੋਭਾ ਬਜ ਹਰ ਕੀ ਛਾਨ ਅਨਕ ਪਾਵੇ ਰੋਗ ਨਾ ਜਾਏ ਰੋਗ ਮਟੈ ਹਰ ਅਭ ਖਦ ਲਾਏ ਸਾਰੇ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਰ ਪ੍ਰਭੋ ਦੋ ਹਰ ਕਹਿ ਨਾ ਦੈ ਦਿਸ ਤਾ ਬੈਠਾਏ ਤਾ ਕਾ ਬਿਘਨ ਨਾ ਲਾਗੈ ਕੋ ਜਾ ਕਰਦੇ ਵਸੈ ਹਰ ਸੋਏ ਕਲ ਦਾਤੀ ਠਾਂਡਾ ਹਰ ਨਾ ਸਿਮਰ ਸਿਮਰ ਸਦਾ ਸੁਖ ਪਾਓ ਪਾਵਨ ਸਹਿ ਪੋਨੋ ਆਸ ਭਗਤ ਪਾਇਆ ਤਮਰ ਗਾ ਸਿਦਤ ਕਰ ਜਾਏ ਵਸੈ ਅਵਨਾਸੇ ਕਾ ਨਾਨਕ ਕਾਟੇ ਜਮ ਫਾਸੇ ਆਤਿ ਵਿਚਾਰ ਕਿਆ ਜਨ ਸਾਚਾ ਜਨਮ ਰਹਿ ਸੋ ਕਾਚੋ ਕਾਚਾ ਆਵਾ ਗਵਨ ਰਹਿ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਹ ਰਤਨ ਜਨ ਕਾਹੇ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਭਾਵਨਾ ਛੂਟਨ ਹਰ ਸਿਮਤ ਸਾਥ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਰਾਏ ਮਨ ਮਰਚਿਤ ਨਾਨਕ ਫਲ ਪਾਏ ਸੰਗਨਾ ਚਾਲ ਸੁਤੇਰੇ ਤਨਾ ਤੂੰ ਕਿਆ ਵਟਾਵੈ ਮੂਰਖ ਮਨਾ ਸੋਤ ਮੀਤ ਕੁਟੰਬ ਅਰਬਨ ਤਾਂ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇ ਵਿਸਥਾਰ ਤੇ ਕਹੋ ਕਵਨ ਛੁਟਕਾਰ ਹਸ ਹਸਤੀ ਰਤ ਸਵਰ ਝੂਠਾ ਡਾਮ ਚੂਰ ਪਾ ਸਾਰੇ ਜਿੰਦੀ ਜਿਤ ਸਬੂਜਨਾ ਬੇਕਾਨਾ ਨਾਮ ਵਿਸਾਰ ਨਾਨਕ ਪਰਤਾਨਾ ਗੁਰ ਕੀ ਮਾਤੋਂ ਲੈ ਆਨੇ ਭਗਤ ਬਿਨਾਵਾ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮ ਆਦੋ ਚੇਤ
ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨ ਕੇ ਗਿਲ ਵਿਖ ਜਾਹੇ ਆਪ ਜਪੋ ਅਵਰ ਨਾਮ ਜਪਾਵ ਸੁੰਤ ਗੈ ਤ੍ਰੈਤਕਤ ਪਾਵ ਸਾਰ ਭੂਤ ਹਰ ਕੋ ਨਾਉ ਸੈਰ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਦਰ ਸਮੈਲ ਬਿਨ ਸਜਾਏ ਹਾਮੈ ਵਿਖ ਫੈਲ ਹੋਏ ਚਿੰਤ ਵਸੈ ਸੁਖ ਨਾਲ ਸਾ ਸੁਗਰਾਸ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾ ਸੰਗ ਭਾਵੈ ਸਟ ਤਾਨਾ ਹਰ ਪੂੰਜੀ ਸੰਚ ਗੁਰੂ ਵੇ ਹਾਰੀ ਹਾਂ ਸੁਖ ਦਰਗੈ ਜੈਕਾਰ ਸਾਰੇ ਬੰਦਨ ਤਰੇ ਕੋ ਦੇਖੋ ਨਾਨ ਜਾ ਕੇ ਮਸਕ ਲੇਖ ਏਕੋ ਜਾਪੇ ਕੋ ਸਾਲਾ ਏਕ ਸਿਮਰੇ ਕੋ ਮਨ ਆਹੇ ਏਕ ਸਕੇ ਗੁਣ ਗਾ ਅਨੰਤ ਮੰਦਨ ਜਾਵੇ ਭਗਵਾਨ ਤੋ ਏਕੋ ਏਕ ਹਰਿ ਆਪ ਪੂਰਨ ਪੂਰ ਹੈ ਪ੍ਰਭਿਆਪ ਅਨੇਕ ਵਿਸਾਰੇ ਏਕ ਤੇ ਪਏ ਏਕ ਰਾਤ ਪ੍ਰਾਰਥ ਗਏ ਮਨ ਤਨ ਅੰਦਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ

ਜੁਗ ਜੁਗ ਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜ ਬੈਠੀ। ਗੁਰੂ ਸਾਧ ਸੰਗਤ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰਾਂ ਦੇ ਬਖਸ਼ੀਆਂ ਦਾ ਤੁਹਾਨੂੰ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰ ਚਰਨ ਪਰਸੇ ਸਨ, ਸੋ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕੀਤਾ। ਉਹ ਰਲ ਕੇ ਹੁਣ ਅਨੰਦ ਸਾਹਿਬ ਦੇ ਬਾਣੀ ਜਾਪ ਕਰੀਏ। ਉਪਰੰਤ ਅਰਦਾਸ ਕਰਨੀ, ਸਤਿਗੁਰ ਕਿਰਪਾ ਕਰਨ ਇਸ ਪਰਿਵਾਰ ਦੇ ਸਿਰ 'ਤੇ ਸਦਾ ਆਪਣਾ ਮੇਰਾ ਬਰਾਦਰ ਰੱਖੀ ਰੱਖਣ, ਦੁਰੋਂ ਕੁਰੋਂ ਗੁਰਸਿੱਖੀ ਜਿਵੇਂ ਤਨਾਮ ਬਾਣੀ ਦਾਤਾ ਬਖਸ਼ਿਸ਼ ਕਰਨ। ਆਓ ਰਲ ਕੇ ਅਨੰਦ ਸਾਹਿਬ ਬਾਣੀ ਜਾਪ ਕਰੀਏ ਜੀ। ਸਾਰੀ ਸੰਗਤ ਆਪਣੀ ਹਾਜ਼ਰੀ ਲਵਾਇਓ, ਕੋਈ ਵੀ ਰਿਸਣਾ ਵਾਂਝੀ ਨਾ ਰਹੇ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਿਕ ਤੇ, ਉਮਰੀ ਕਿਰ ਪਾ ਮੈਂ ਸੁਖ ਕਨੇਰ, ਕੋਈ ਨਾ ਜਾਣ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ

ਬੋਲੋ ਜੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਪੈਦ ਪੰਥ ਕੀ ਦੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟੱਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾਲਤਾ ਕੀਤੀ। ਸਤਿਗੁਰੂ ਜੀਓ, ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਪਚਾਵੈ, ਸਤਰ ਅਨੇਕ ਚਲਾਵਤ ਘਾਵ ਤੌਤਨ ਏਕ ਨਾ ਲਾਗਤ ਪਾਵੇ ਦੇ ਮਹਾਂਵਾਕ ਅਨੁਸਾਰ। ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਕੀਤੀ। ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪ੍ਰਲੋਕ ਸਿੰਘ, ਬੀਬੀ ਦਰਸ਼ਨ ਕੌਰ ਜੀ ਅਤੇ ਸਰਦਾਰ ਕਮਲਜੀਤ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਜੀ, ਉਹ ਬੀਬੀ ਕਮਲਜੀਤ ਕੌਰ ਅਤੇ ਸਰਦਾਰ ਪਰਮਜੀਤ ਸਿੰਘ ਜੀ ਦੀ ਤੰਦਰੁਸਤੀ ਹੋਈ ਹੈ ਪਾਤਸ਼ਾਹ ਜੀਓ, ਆਪ ਜੀ ਨੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਆਪ ਜੀ ਦਾ ਪਰਿਵਾਰ ਵੱਲੋਂ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਜੀ, ਉਹ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਉਪਰੰਤ ਗੁਰਬਾਣੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀਓ, ਅਗਾਂਹ ਵਾਸਤੇ ਸਰਦਾਰ ਕਮਲਜੀਤ ਸਿੰਘ, ਬੀਬੀ ਪਰਮਜੀਤ ਕੌਰ ਨੂੰ ਤੰਦਰੁਸਤੀ ਬਖਸ਼ਣੀ, ਸਰਦਾਰ ਪ੍ਰਲੋਕ ਸਿੰਘ, ਬੀਬੀ ਦਰਸ਼ਨ ਕੌਰ ਅਤੇ ਕਮਲਜੀਤ ਸਿੰਘ ਦੇ ਪਰਿਵਾਰ ਨੂੰ ਵੀ ਸੁੱਖ ਸ਼ਾਂਤੀ ਆਪਸੀ ਪ੍ਰੇਮ ਇਤਫਾਕ ਬਖਸ਼ਣੇ। ਸੁੰਦਰ ਪਛਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕਦ ਲੈਣੇ। ਪਰਿਵਾਰ ਵੱਲੋਂ ਲੰਗਰ ਸੇਵਾ ਪ੍ਰਾਪਤ ਕੀਤੀ। ਸਤਿਗੁਰੂ, ਆਈ ਹੋਈ ਸੰਗਤ ਵਾਸਤੇ ਲੰਗਰ ਸੇਵਾਵਾਂ ਆਪ ਜੀ ਨੇ ਬਖਸ਼ਿਸ਼ ਕੀਤੀਆਂ। ਕੋਟਾਨ ਕੋਟ ਸ਼ੁਕਰਾਨੇ ਪਾਤਸ਼ਾਹ ਜੀਓ, ਕਿਰਪਾ ਕਰਨੀ,
ਖੁੱਲ੍ਹੇ ਭੰਡਾਰੇ ਬਖਸ਼ਿਸ਼ ਕਰਨੇ, ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਅਭਿਲਾਖੀ ਪਰਿਵਾਰ, ਸਰਦਾਰ ਪਰਲੋਕ ਸਿੰਘ ਜੀ ਅਤੇ ਬੀਬੀ ਦਰਸ਼ਨ ਕੌਰ ਜੀ, ਸਰਦਾਰ ਕਮਲਜੀਤ ਸਿੰਘ ਜੀ, ਤਿੰਨਾਂ ਵੱਲੋਂ ਬੀਬੀ ਕਮਲਜੀਤ ਕੌਰ ਅਤੇ ਸਰਦਾਰ ਪਰਮਜੀਤ ਸਿੰਘ ਹੋਣਾਂ ਦੀ ਤੰਦਰੁਸਤੀ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਸਨ, ਤਿੰਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸਮੂਹ ਸੰਗਤੀ ਰੂਪ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਸੰਗੀਆਂ ਦਾ ਪਰਿਵਾਰ ਵੱਲੋਂ ਕੋਟਾਨਕੋਟ ਧੰਨਵਾਦ ਲੰਗਰ ਪ੍ਰਸ਼ਾਦ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ ਹੈ। ਆਪ ਜੀ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਹੁਣ ਨਾਲ ਹੀ ਅਭਿਲਾਖੀ ਪਰਿਵਾਰ ਸਵਰਗਵਾਸੀ ਸਰਦਾਰ ਗੁਰਮੁਖ ਸਿੰਘ ਜੀ ਸੰਧੂ ਜੀ ਦੀ ਯਾਦ ਵਿੱਚ ਬੀਬੀ ਜੋਤੀ ਸੰਧੂ ਦੇ ਸਮੂਹ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਹਨ। ਸਤਿਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਨੂੰ ਬੇਨਤੀ ਹੈ ਕਿ ਉਹ ਦਰਬਾਰ ਦੇ ਵਿੱਚ ਹਾਜ਼ਰ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹਿ ਹੈ, ਜੁਗਾਦਿਗੁਰ ਏ ਨਮਹਿ ਹੈ, ਸਤਿਗੁਰ ਏ ਨਮਹਿ ਹੈ, ਸ੍ਰੀ ਗੁਰਦੇਵ ਏ ਨਮਹਿ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਿਰ ਕੀ ਨਿਰਾਮ ਨਾਮ ਇਕ ਆਖਿਰ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਕੁੰ ਸੰਘ ਮੋਹੇ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਮਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨ ਸਹਿ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਗੜ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਮ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾ ਕੈਲਾ ਗੋਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੀ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਦੁਖ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਹੈ ਤਿਨ ਅੰਧ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਜਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰੈ ਸੇ ਜਨ ਜਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਅਨਿਕ ਪੁਨੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਜਪਤ ਨਿਸਤਰੈ, ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜੇ ਮਾਰਗ ਜਾ ਤੇ ਕੇਲਾ ਤੈ, ਹਰ ਨਾਮ ਸੰਗੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ, ਅਨਿਕ ਬਿਗੰਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ, ਅਨਿਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ,
ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੇ ਸੰਗ ਜਿਹ ਮਾਰਕੇ ਗਨੇ ਜਾਹਿ ਨ ਕੋਸਾ ਹਰ ਕਾ ਨਾਮ ਹਾਂ ਸੰਗ ਤੋਸਾ ਜਿਹ ਪੈਂਡੈ ਮਹਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਾ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਿਨਾ ਕੀ ਬਰਤਨ ਨਾਮ ਸੰਤ ਜਿਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾ ਸ਼ਨਾਹੇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕਵਾ ਪ੍ਰਭਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਥੇ ਆਤ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਉ ਹਰ ਕੋ ਨਾਮ ਕਾਮ ਧੀਨ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਤ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭਨ ਸਹਿ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛੇ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਿਤੀ ਪੀਖੈ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਤਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮ੍ਰਿਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪੁਰਾਨ ਕਨਿਕ ਅਸੁਰ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮਹਿਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਿਹਤ ਰਾਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸਨ ਨਾ ਤ੍ਰਾਪੈ ਏਖ ਅਨੇਕ ਅਗਨਿ ਬੁਝੈ ਕੋਟ ਉਪਾਵ ਦਰਗੈ ਨਹੀਂ ਸਿੱਜੈ ਛੂਟਸ ਨਾਹੀ ਉਪਯਾਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾ ਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵੋ ਦਾਨ ਆਪ ਕਰਨ ਕਰਾਵਨਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਨਸ ਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ
ਨਿਰਗੁਣੀ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਪਿਆਉ ਉਪਰ ਸਾਗ ਸੈਨ, ਮੁਖੇ ਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ ਲੈ ਹੋ ਤੋ ਨਾਨਕ ਸੀਜੈ। ਜੈ ਪ੍ਰਸਾਦ ਧਰ ਉਪਰ ਸੁਖ ਬਸੈ ਹੈ, ਸੁਤ ਭਰਾਤ ਮੀਤ ਬਨਿਤਾ ਸੰਗ ਹੱਸੈ ਹੈ, ਜੈ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਭਾਵਕ ਅਮੁੱਲਾ। ਜੈ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਪ ਕਰ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾੜ ਲਿਹੋ ਪ੍ਰਵਿਆਪੇ, ਆਦਿ ਅੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵਨਿਤ ਪਾਵੈ, ਤਾਸਿਓ ਮੂੜਾ ਮਨ ਹੀ ਲਾਵੈ, ਜੋ ਠਾਕੁਰ ਸਤ ਸਦਾ ਹਜੂਰੇ, ਤਾ ਕੋ ਵੰਦਾ ਜਾਨਤ ਦੂਰੇ। ਜਾ ਕੀ ਡਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਦ ਜਾਨ, ਸਦਾ ਸਦਾ ਇਉਂ ਭੂਲਨ ਹਾਰ, ਨਾਨਕ ਰਾਖਨ ਹਾਰ। ਅਪਾਰ ਰਤਨ ਤਿਆ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋ ਵੰਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਿਤ ਬਿਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬ ਸੁਨਾਈ ਕਛ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੀ ਤਰੈ ਅਥਾਹ, ਜਾ ਕੇ ਅੰਤਰ ਵਸੈ ਪ੍ਰਵਿਆਪ, ਨਾਨਕ ਤੇ ਜਨ ਸਹਿਤ ਸਮਾਤ, ਸੁਨ ਅੰਧਾ ਕੈਸੀ ਮਾਰਗ ਪਾਵੈ, ਕਰ ਗਏ ਨਿਹੋ ਓੜ ਨਿਭਾਵੈ, ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ, ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋਪੀ ਸੁਰ ਭੰਗ, ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਰਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਆਵਨ ਅਚੀਤ, ਜੋ ਬੈਰਾਈ ਤਾਸਿਉ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹੋ, ਝੂਠ ਵਿਕਾਰ ਮਹਾ ਲੋਭ ਧਰੋਹ, ਇਆਹੂੰ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਸਦਾ ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੁੜ ਕੈ, ਲਾਗੈ ਅਨ ਸੁਆਏ, ਨਾਨਕ ਹੁ ਨ ਸੀਜਈ, ਬਿਨ ਨਾਵੈ ਪਤ ਜਾਏ, ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਵੀ ਖੋਟ ਗਵਾਵੈ, ਇੱਕ ਪੀਣਾ ਦੇ ਦਸ ਪੀ ਹਿਰ ਲੇ, ਤਉ ਮੂੜਾ ਕਹੁ ਕਹਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਭਰਮ ਮੀਠਾ, ਸਰਬ ਸੁਖ ਤਾਹੂ ਮਨ ਮੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨਤ ਸਾਹੂ ਆਪਣੀ ਦੇ ਰਾਤ ਖਾ, ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਬੀਤ ਵਰਤੈ ਅਨਦੂਲਾਸ, ਆਪਣੀ ਅਮਾਨ ਕਛ ਬਹੁਰ ਸਾਹੂ ਲੈ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਸਕਾ ਵਿਸਵਾਸ ਨਾ ਹੋਵੈ, ਜਿਸ ਕੀ ਵਸਤ ਤਿਸੇ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮੱਥ ਹੈ, ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਿਕ ਪਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦੀਸੈ ਸੋ ਚਾਲਨ ਹਾਰ, ਲਪਟ ਰਿਹੋ ਤੈ ਅੰਧਾਰ ਬਟਾਉ, ਸਿਉ ਜੋ ਲਾਵੈ ਨੇਹੇ, ਤਾ ਕੋ ਹਾਥ ਨ ਆਵੈ ਕੇਹੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸਭਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜੋਵਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸੁ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋਮੋ ਅਭਿਮਾਨ, ਮਿਥਿਆ ਉਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
ਮਿਥਿਆ ਸ਼ਰਵਣ ਪਰ ਨਿੰਦਾ ਸੁਣਹਿ, ਮਿਥਿਆ ਹਸਤ ਪਰ ਦਰਬ ਕਉ ਹਿਰਹਿ ਹੈ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ, ਮਿਥਿਆ ਮਨ ਪਰ ਲੋਭ ਲੁਭਾਵਹਿ, ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹਿ ਨਾਨਕ ਹਰਿ ਹਰਿ ਨਾਮ ਲਏ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇਜ ਅੰਜੇ ਘਟ ਬਸਿਓ ਹਰਿ ਨਾਉ, ਨਾਨਕ ਤਾਕੈ ਬਲ ਬਲ ਜਾਓ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋਂ ਗੰਡ ਲਾਵਤ, ਜਾਨਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਕੁੰਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ, ਆਪਹਿ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹੇ ਅਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸੁਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸਤਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧਿਤ ਤਨ ਲਾਵਹਿ, ਤਿਸ ਕੋ ਸਿਮਰਤ ਪਰਮ ਗਤ ਪਾਵਹਿ, ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗਰੇ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਹੈ, ਤਿਸੈ ਤਿਆਗ ਕਾ ਤਵਰ ਲੁਭਾਵੈ ਹੈ, ਜੇ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪੈਰ ਤਾਕਾ ਜਸ ਗਾਵੀ ਜੈ, ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਤ ਸੇਤੀ ਕਰ ਜਾਵੈ, ਜਿਸ ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾ ਕੀ ਭਗਤ ਕਰੇ, ਜੇ ਪ੍ਰਸਾਦ ਭੁੱਖਣ ਪਹਿਰੀ ਜੈ, ਮਨ ਤੇ ਸਿਮਰਤ ਕਿਉਂ ਆਲਸ ਕੀ ਜੈ, ਜੈ ਪ੍ਰਸਾਦ ਹਸਤ ਅਸੁ ਜੈ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ, ਜੈ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਨਤ ਬਣਾਈ, ਉਠਟ ਬੈਠਤ ਸਤ ਸਹਿ ਧਿਆਈ, ਤਿਸੈ ਧਿਆਇ ਜੋ ਏਕ ਅਲਖੈ, ਇਹਾ ਊਹਾ ਨਾਨਕ ਤੇਰੀ ਰੱਖਿਆ, ਜੇ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਨੂੰ, ਜੈ ਪ੍ਰਸਾਦ ਤੇਰੀ ਨੇਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੈ ਪ੍ਰਸਾਦ ਤੇਰੀ ਪਤਰ ਹੈ, ਗੁਰਪ੍ਰਸਾਦ ਨਾਨਕ ਜਸ ਕਾ ਹੈ, ਜੈ ਪ੍ਰਸਾਦ ਸੁਣੇ ਕਰਨ ਨਾਦ, ਜੈ ਪ੍ਰਸਾਦ ਪੇਖੇ ਬਿਸਮਾਦ, ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਬਸਨਾ, ਜੈ ਪ੍ਰਸਾਦ ਹਸਤ ਕਰ ਚਲਹਿ, ਜੈ ਪ੍ਰਸਾਦ ਸੰਪੂਰਨ ਫਲਹਿ, ਜੈ ਪ੍ਰਸਾਦ ਪਰਮ ਗਤ ਪਾਵੈ, ਜੈ ਪ੍ਰਸਾਦ ਸੁਖ ਸਹਿਜ ਸਮਾਵੈ, ਸਭ ਪ੍ਰਭ ਤਿਆਗ ਵਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋਹ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ, ਮਨ ਮੂੜ ਤੂੰ ਤਾਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ, ਜੈ ਪ੍ਰਸਾਦ ਤੂੰ ਪਾਵੈ ਸਾਚ ਰੇ, ਮਨ ਮੇਰੇ ਤੂੰ ਤਾਸੁ ਰਾਚ, ਜੈ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੁ ਨਾਉ, ਆਪ ਗਵਾਏ ਸੁ ਹਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂ ਲਇਆ, ਜਿਤ ਜਿਤ ਲਾਭ ਹੋ ਤਿਤ ਲੱਗੈ ਹਰਿ ਨਾਥ, ਨਾਨਕ ਕਿਨ ਕੈ ਕਛੂ ਨਾ ਹਾਥ, ਸਲੋਕ
ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਨ ਮੀਤਾ ਨਾਨ ਬਿਨਵੰਤਾ, ਸਾਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧਕ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ। ਸਾਧਕ ਸੰਗ ਬੁਝੈ ਪ੍ਰਮ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ। ਸਾਧਕੈ ਸੰਗ ਅਗੋਚਰ ਮਿਲੈ, ਸਾਧਕੈ ਸੰਗ ਸਦਾ ਪ੍ਰਫੁੱਲੈ। ਸਾਧਕੈ ਸੰਗ ਆਵੈ ਬਸਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕੈ ਸੰਗ ਮਨੋਹਰ ਬੈਨ। ਸਾਧਕੈ ਸੰਗ ਨ ਕਤਹੁ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕੈ ਸੰਗ ਮਾਇਆ ਅਤੇ ਭਿੰਨ ਨਾ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਂਪੁਨੀਤ। ਸਾਧ ਸੰਗ ਕਿਸੇ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ। ਸਾਧ ਕੇ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ। ਸਾਧ ਕੇ ਸੰਗ ਨਾਹੀਂ ਹੋ ਤਾਪ, ਸਾਧ ਕੇ ਸੰਗ ਤਜੈ ਸਭਿਆਪ। ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਿਆਈ। ਸਾਧ ਕੇ ਸੰਗ ਨਾ ਕਬਹੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤਰ ਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਦਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧ ਕੈ ਸੰਗ ਨ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੈ ਸੰਗ ਲਗੈ ਪ੍ਰਮ ਮਿੱਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ। ਸਾਧ ਕੈ ਸੰਗ ਮਿਟੈ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ ਹੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਕਿਸ ਬਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੀ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਹੈ ਗੁਨਾਹੁ, ਨਾਨਕ ਜੋ ਪਾਵਕ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼, ਜੈਸੇ ਧਾਰੀ ਉਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਾ ਨਾਹੀਂ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨੇ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸਗਲ ਕੀਰੀ ਨਾਤਮ ਰਸ, ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।
ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਇਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਹਮਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ।

0: ब्रह्म ज्ञानी का दर्श बड़भागी पाइय, ब्रह्म ज्ञानी को बाल बल जाइय, ब्रह्म ज्ञानी को खोजे महेश्वर, ब्रह्म ज्ञानी आप परमेश्वर, ब्रह्म ज्ञानी की कीमत नाही, ब्रह्म ज्ञानी के सगल मन माही, ब्रह्म ज्ञानी का कौन जाने भेद, ब्रह्म ज्ञानी को सदा देश, ब्रह्म ज्ञानी का कथिया न जाए अध्याखिर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी सद जीव है नहीं मरता, ब्रह्म ज्ञानी मुक्त युक्त जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी, श्लोक उरतार जो अंतर नाम, सर्व मैं पीखे भगवान, निमुख निमुख ठाकुर नमस्कार है, नानको अपरस सगल निस्तार है, अष्टपदी मिथ्या नाही रसना परस, मन में प्रीत निरंजन दर्स, पर त्रय रूप न पीखे नेत्र, साध की टहल संसंग हेत, कर्ण सुने काहू की निंदा, सब ते जाने आप उसको मंदा, गुरु प्रसाद विख्या पर हरै, मन की वासना मन ते टरै, इंद्री पंच दो इंद्री जित पंच दोख ते रहत, नानक कोट मदि को ऐसा परस, वैष्णो सोजी सुपर सो प्रसन्न, बिसन की माया ते हो भिन्न, कर्म करत हो वह नह कर्म, तिस वैष्णो का निर्मल धर्म, काहू फल की इच्छा नहीं बाछै, केवल भगत कीर्तन संग्राचै, मन तन अंतर सिमरन गोपाल, सब ऊपर होवत कृपाल, आप दृढ़ अवरै नाम जपावै, नानको वैष्णो परम गत पावै, भगौती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगौती की मत उत्तम होवै, भगवंत की टहल करै नितनीत, मन तन अर्पै बिसन प्रीत, हर के चरण हृदय बसावै, नानक ऐसा भगौती भगवंत को पावै, सो पंडित जो मन प्रबोधै, राम नाम आत्मै सोधै, राम नाम सार रस पीवै, उस पंडित के उपदेश जग जीवै, हर की कथा हृदय बसावै, सो पंडित फिर जो न आवै, वेद पुराण सिमृत बूझै मूल, सुख मैं जानै स्थूल, चौबर न को दे उपदेश, नानक उस पुरख को सदा आदेश, बीज मंत्र सर्व को ज्ञान, चौह वर्णा में जपै को नाम, जो जो जपै तिसकी गत होए, साध संग पावै जन कोए, कर कृपा अंतर उतारै, पास प्रेत मुग्ध पाथर को तारै, सर्व रोग का उखद नाम, कल्याण रूप मंगल गुण गाम, काहू जुगत कितै न पाइय धर्म, नानक तिस मिलै जिस लिखिया तुर कर्म, जिसकै मन पार ब्रह्म का निवास, तिसका नाम सत रामदास, आत्म राम तिस नदरी आया, दास संतन पाए तिन पाया, सदा निकट निकट हर जान, सो दास दर गए परवान, अपने दास को कृपा, अपने दास को आप कृपा करै, तिस दास को सब सोजी परै, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सोग कुहावै, तैसा हर तैसा सोग, सदा नंद तै नहीं ब्योग, तैसा स्वर्ण तैसी उस माटी, तैसा अमृत तैसी बिखाटी, तैसा मान तैसा अभिमान, तैसा रंग तैसा राजान, जो वरताए साई जुगत, नानको पुरख कही है जीवन मुक्त, पार ब्रह्म के सगले ठाओ, जित जित कर राखै तैसा तिन्नाओ, आपे करन करावन जोग, प्रभावै सोई फन होग, पसरेओ आप होय अनत तरंग, लखे न जाहे पार ब्रह्म के रंग, जैसी मात दे तैसा प्रगास, पार ब्रह्म करता विनाश, सदा सदा सदा दयाल, सिमर सिमर नानक भय निहाल, श्लोक उस्तत करह अनेक जान, अंत न पारा वार, नानक रचना प्रभ रची, बहुविध अनेक प्रकार, अष्टपदी कई कोट होए पुजारी, कई कोट आचार व्यवहारी, कई कोट पै तीर्थवासी, कई कोट बन भ्रमह उदासी, कई कोट वेद के स्रोते, कई कोट तपीसर होते, ਕਈ ਕੋਟ ਆਤਮ ਧਿਆਨ ਧਾਰੈ ਹੈ, ਕਈ ਕੋਟ ਕਬਕਾਪ ਵਿਚਾਰੈ ਹੈ, ਕਈ ਕੋਟ ਨਵਤਨ ਨਾਮ ਧਿਆਵੈ ਹੈ, ਨਾਨਕ ਕਰਤੇ ਕੰਤ ਨ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗਾ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੈ ਹੈ, ਕਈ ਕੋਟ ਪਰ ਦੁੱਖ ਨਾ ਕਰੈ ਹੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪ੍ਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੀ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਤਾਮਤ ਸਾਕਤ, ਕਈ ਕੋਟ ਵੇਦ ਪੁਰਾਨ ਸਿਮ੍ਰਿਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖਯ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ ਹੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਇ ਆਪ ਸੁਪ੍ਰਸੰਨ, ਨਾਨਕ ਤੇਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਵਿਸਥਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਭਤੇ ਹੋਏ ਪ੍ਰਮਾਹਿ ਸਮਾਤ, ਤਾਕ ਅੰਤ ਨ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੈ ਦਾਸ, ਤਿਨ ਹੋਵਤਾ ਤੁਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਹੈ, ਅਮਰ ਭਏ ਸਦ ਸਦ ਹੀ ਜੀਵੈ ਹੈ, ਕਈ ਕੋਟ ਨਾਮ ਗੁਣ ਗਾਵੈ ਹੈ, ਆਤਮ ਰਖ ਸੁਖ ਸਹਿਜ ਸਮਾਵੈ ਹੈ, ਆਪਣੇ ਜਨ ਕੋ ਸਾਥ ਸਾਥ ਸੰਭਾਰੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀ ਅਲ ਸੋਏ, ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨਮੈ ਥਾ ਪੂਥਾ ਪਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੇ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨੇਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹੇ ਅਸਮਾਈ, ਪ੍ਰਭਾਵੈ ਮਾਨੁਖਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ, ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਭਾਖੈ, ਪ੍ਰਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ, ਜੋ ਭਾਵੈ ਸੁਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾ ਆਵੈ, ਕਹੁ ਮਾਨੁਖ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣੇ ਆਪ ਬਚੈ, ਭਰਮੇ ਭੂਲਾ ਦੇ ਦਿਸ ਧਾਵੈ, ਨਿਮਕ ਮਾਹੀ ਚਾਰ ਕੁੰਡ ਫਿਰਿਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨਮੈ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੇ ਤਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬੜਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫਨ ਥੀਓ, ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰਖ ਰੰਗ ਹੱਸੈ, ਕਬਹੂੰ ਨਿੰਦ ਚਿੰਦ ਵਿਵਹਾਰ, ਕਬਹੂੰ ਆਕਾਸ ਪਿਆਲ, ਕਬਹੂੰ ਬੇਤਾ ਬ੍ਰਹਮ ਵਿਚਾਰ, ਨਾਨਕਾ ਮਿਲਾਵਨਹਾਰ, ਕਬਹੂੰ ਨਿਰਤ ਕਰੈ ਬਹੁ ਭਾਤ, ਕਬਹੂੰ ਸੋਏ ਰਹੈ ਦਿਨ ਰਾਤ, ਕਬਹੂੰ ਮਹਾਂ ਕ੍ਰੋਧ ਬਿਕਰਾਲ, ਕਬਹੂੰ ਸਰਬ ਕੀ ਹੋ ਤਰਵਾਲ, ਕਬਹੂੰ ਹੋਏ ਬਹੈ ਬੜ ਰਾਜਾ, ਕਬਹੂੰ ਪੇਖਾਰੀ ਨੀਚ ਕਾ ਸਾਜਾ, ਕਬਹੂੰ ਅਪਕੀਰਤ ਮੈਂ ਆਵੈ ਪਗ, ਕਬਹੂੰ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂੰ ਹੋਏ ਪੰਡਿਤ ਕਰੇ ਬਖਿਆਨ, ਕਬਹੂੰ ਮੋਨ ਧਾਰੀ ਲਾਵੈ ਧਿਆਨ, ਕਬਹੂੰ ਤਟ ਤੀਰਥ ਇਸਨਾਨ, ਕਬਹੂੰ ਸਿੱਧ ਸਾਧਿਕ ਮੁਖ ਗਿਆਨ, ਕਬਹੂੰ ਕੀਟ ਹਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨ ਕੋਏ, ਕਬਹੂੰ ਸਾਧ ਸੰਗਤ ਉਪਾਵੈ, ਉਸ ਅਸਥਾਨ ਤੇ ਬਾਹਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲਿਆ ਇਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਅਸ਼ਟਪਦੀ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋ ਮਤ ਸਵਾਨ,
1: ਪਰਮਾਵੈ ਤਨ ਭੂਮਿਕਾ ਜੋ ਕਰ ਗੁਮਾਨ, ਸੋ ਮੂਰਖਾਂ ਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੈ, ਨਾਨਕੀਹਾ ਮੁਕਤਾ ਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗੁਰ ਬਾਵੈ, ਤ੍ਰਿਣ ਸਮਾਨ ਕੱਚ ਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਬਲ ਪਿਹਿਤੜਤਾ ਕਾ ਹੋਏ ਵਿਨਾਸ਼, ਸਭ ਤੇ ਆਵ ਜਾਣੈ ਬਲਵੰਤ, ਖਿਨ ਮੈਂ ਹੋਏ ਜੈ ਬਸਮੰਤ, ਕਿਸ ਨ ਬਧੈ ਆਪ ਅਹੰਕਾਰੀ, ਧਰਮ ਰਹਿ ਤੁਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਗੋਟ ਕਰਮ ਕਰੇ ਹਾਂ ਧਾਰੇ, ਸਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਜਤਨ ਕਰ ਆਤਮ ਨਹੀਂ ਦ੍ਰਵੈ, ਹਰ ਦਰਗਹਿ ਕੋ ਕੈਸੇ ਗਾਵੈ, ਆਪ ਉਸ ਕੋ ਜੋ ਭਲਾ ਕਹਾਵੈ, ਤਿਸੈ ਭਲਾਏ ਨਿਕਟ ਨਾ ਆਵੈ, ਸਰਬ ਕੀਰੇ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੇ ਨਿਰਮਲ ਸੋਏ, ਜਬ ਲਗ ਜਾਣੈ ਮੁੜਤੇ ਕਾ ਛੋਏ, ਤਬ ਸੁਖਾ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕੁਛ ਗੜਤਾ, ਤਬ ਲਗ ਗਰਭ ਜੂਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਨੀਚ ਨਾਹੀ ਜੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਹਿ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਦੂਟੈ, ਗੁਰ ਪ੍ਰਸਾਦ ਨਾਨਕਾ ਛੋਟੈ, ਸਹਿਸਕ ਠੇਲਾ ਕਾ ਉੜਤਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਨਿਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਪ ਖਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜ ਪਾਕੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਕਰ ਜਾਪ, ਕਰਨ ਕਰਾਵਨ ਕਰਨ ਹਾਰ, ਇਸ ਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕੁਛ ਕੀਨ ਸੋ ਆਪਣੇ ਰੰਗ ਸਭ ਤੇ ਉਧਰ ਸਭ ਹੋ ਕੈ ਸੰਗ, ਪੂਜੇ ਦੇਖੇ ਕਰੇ ਵਿਵੇਕ, ਆਪੈ ਇਕ ਆਪੈ ਅਨੇਕ, ਮਰਨ ਬਿਨ ਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਹਦੇ ਸਹਿ ਸਮਝੈ ਆਪ, ਆਪ ਰਚੈ ਸਭ ਕੈ ਸਾਥ, ਆਪ ਕਿਨੂੰ ਆਪਣ ਵਿਸਥਾਰ, ਸਭ ਕੁਛ ਉਸਕਾ ਉਹ ਕਰਨੇ ਹਾਰ, ਉਸ ਤੇ ਬਿਨ ਕਉ ਕੁਛ ਹੋਏ, ਸੰਤ ਨੰਤਰੇ ਕੈ ਸੋਏ, ਆਪਣੇ ਜਲ ਤਾਵ ਕਰਨੇ ਹਾਰ, ਕੌਤਕ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਗੈਣ ਨਾ ਜਾਏ, ਸਤ ਸਤ ਸਤਿ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ ਕੋਟ, ਮਿਦੈ ਕਿਨੈ ਬਿਰਲੈ ਜੀਨਾ, ਭਲਾ ਭਲਾ ਭਲਾ ਤਰ ਰੂਪਤ ਸੁੰਦਰ ਅਪਾਰ ਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕੜਕੜ ਸੁਣੀ ਸਰਬਨ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਬਨੀਤ, ਨਾਮ ਜਪੈ ਨਾਨਕ ਮਨ ਪ੍ਰੀਤ ਸਰੋਕ, ਸੰਤ ਸਨ ਜੋ ਜਨ ਪਰੈ, ਸੋ ਜਨ ਉਤਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮ ਤੈਨੀ ਛੁਟੈ, ਸੰਤ ਕੈ ਦੁਖਨ ਸੁਖ ਸਹਜਾਏ, ਸੰਤ ਕੈ ਦੁਖ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤਹੀਨਾ, ਸੰਤ ਕੇ ਹਤ ਕਉ ਰਖੈ ਨਾ ਕੋਇ, ਸੰਤ ਕੈ ਦੁਖਨ ਸਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਦਰੈ, ਸੰਤ ਕੈ ਦੁਖਨ ਦੇ ਮੁਕਵਾਵੈ, ਸੰਤਨ ਕੈ ਦੁਖਨ ਗਾਹ ਚੋ ਲਵੈ, ਸੰਤਨ ਕੈ ਦੁਖਨ ਸਰਬ ਜੁਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾਮੈ ਚਲੈ, ਸੰਤ ਕੈ ਦੁਖਨ ਸਭ ਕੁਛ ਹਲੈ, ਸੰਤ ਕੈ ਦੁਖਨ ਤੇ ਸਜਾਏ, ਸੰਤ ਕੈ ਦੁਖਨ ਨੀਚ ਨੀ ਜਾਏ, ਸੰਤ ਤੋਂ ਕੀ ਗਾਥਾ ਕੋ ਨਾਹੇ, ਨਾਨਕ ਸੰਤ ਭਾਵੈ ਤਾਏ ਪੀਗਤ ਬਾਹੇ, ਸੰਤ ਕਾ ਨਿੰਦਕ ਮਹਾਂ ਅਤਤਾਏ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ, ਸੰਤ ਕਾ ਨਿੰਦਕ ਮਹਾਂ ਅਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦਕ ਰਾੜਤਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕਾ ਸਰਬ ਰੋਗ, ਸੰਤ ਕੇ ਨਿੰਦਕ ਕਾ ਸਦਾ ਵਿਜੋਗ, ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੰਤ ਭਾਵੈ ਤਸ ਕਾ ਪੀ ਹੋਏ ਮੁਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕਾ ਡਾਣ ਲਾਗੈ, ਸੰਤ ਕੇ ਦੁਖੀ ਕਾ ਸਭ ਤਿਆਗੈ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨ ਮੈਂ ਮਰੈ, ਸੰਤ ਕੇ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਾ ਨਾ ਹੀ ਠਾਉ, ਨਾਨਕ ਸੰਤ ਭਾਵੈ ਤਲੈ ਮਿਲਾਏ, ਸੰਤ ਕਾ ਦੁਖੀ ਅਧ ਵਿਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਾ ਧਿਆਨ ਭਰਮਾਈਐ, ਸੰਤ ਕਾ ਦੁਖੀ ਜੁੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਸੋਤਾ, ਜੋ ਸਾਸ ਬਿਨਾ ਮਿਰਤ ਕੀ ਲੋਤਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣੀ ਬਿਜਾ ਆਪੇ ਹੀ ਖਾਹੇ, ਸੰਤ ਕੇ ਦੁਖੀ ਕਾ ਵਰਨਾ ਰਾਖਨ ਹਾਰ, ਨਾਨਕ ਸੰਤ ਭਾਵੈ ਤਲੈ ਉਬਾਰ, ਸੰਤ ਕਾ ਦੁਖੀ ਇਉਂ ਬਿਲਾਏ, ਜੋ ਜਲ ਵੀ ਹੋਣ ਮਛਲੀ ਤੜਫ ਡਾਏ, ਸੰਤ ਕਾ ਦੁਖੀ ਭੋਕਾ ਨੇ ਰਾਜਾ, ਜੋ ਭਾਵ ਗੀਤਾ ਨੇ ਦਰਾਵੈ, ਸੰਤ ਕਾ ਦੁਖੀ ਚੁਟੈ ਖੇਲਾ, ਜੋ ਬੁਆੜ ਤਿਲਕੇ ਤੁਮਾਂ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਤ ਮਿਥਿਆ ਕਹਿਤ, ਕਿਰਤ ਨਿੰਦ ਕਾ ਤੁਰਹੀ ਪਿਆ, ਨਾਲ ਜੋਤ ਸੁਭਾਵ ਸੋਏ ਤਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕਾ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕਾ ਦੁੱਖ ਨਾ ਤਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ, ਪੈ ਕਿਰਤਨਾ ਮਿਟੈ ਕੋਈ, ਨਾਨਕ ਜਾਣੈ ਸੱਚਾ ਸੋਏ, ਸਾਫ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕਾ ਨਮਸਕਾਰ, ਪ੍ਰਾਖੀ ਉਸਤਤ ਕਰੋ ਦਿਨ ਰਾਤ, ਤਿਸੈ ਤਿਆ ਵੋ ਸਾਸ ਗਰਾਸ, ਸਭ ਕੁਛ ਵਰਤ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕਾਨ ਕਹਿ ਵਿਚਾਰ, ਜਿਸਨੂੰ ਕਿਰਪਾ ਕਰ ਤਿਸੈ ਆਪ ਨਾਮ ਦੇ ਪਟਪਾਗੀ, ਨਾਨਕ ਜਨ ਸੇ ਸਲੋਕ, ਤਜੋ ਸਿਆਨ ਪਸੁਰਜਨੋ ਸਿਮਰੋ ਹਰਿ ਹਰਿ ਰਾਏ, ਇਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਾਜਾਏ, ਅਸ਼ਟਪਦੀ ਮਾਨੋ ਕੀ ਟੇਕ ਪ੍ਰਥੀ ਸਭ ਜਾਤ ਦੇ ਮਨ ਕੋਇ ਕਹਿ, ਭਗਵਾਨ ਜਿਸ ਕਹਿ ਦੀਆ ਰਹਿ, ਗਾਏ ਬਹੁਰ ਨ ਤਿਸ਼ਨਾ ਲਾਗੈ ਆਏ, ਮਰ ਰਾਖੈ ਕੋ ਆਪ, ਮਾਨਖ ਕਹਿ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂੜ ਸੁਖ ਹੋਏ, ਤਿਸ ਕਾ ਨਾਮ ਰਖੰਡ ਬਰੋਏ, ਸਿਮਰ ਸਿਮਰ ਬਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ, ਉਸਤਤ ਮਨ ਮੈਂ ਕੰਡ ਨਿਰੰਕਾਰ ਕਰ, ਮਨ ਮੇਰੇ ਸਤ ਵਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਤਾ ਸੁਹੇਲਾ ਕਰ ਲੈ ਜੀਓ, ਨੈਣੋ ਬੇਗ ਠਾਕੁਰ ਕਾ ਰੰਗ, ਸਾਹ ਸੋ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾਹ ਨਾਨਕ ਕੋ ਜਲ ਮੱਥਾ, ਬੜ ਪਾਗੀ ਤੇਜਨ ਜਗ ਮੈਂ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾ ਜੋ ਕਰੈ ਵਿਚਾਰ, ਅਸੀਂ ਧਨਵੰਤ ਗਰੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨ ਹੋ ਤੇ ਸੁਖੀ, ਏਕੋ ਏਕ ਏਕ ਪਛਾਣੈ ਏ ਤੋ ਤੁਕੀ, ਸੋ ਜੀ ਜਾਣਿਆ ਨਾਮ ਸੁਨ ਸਕਾਮਨ ਮਾਨਿਆ, ਨਾਨਕ ਤਨ ਹੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣਾ ਸੁਜੈ ਤਿਸਕੀ ਜਾਨ ਹੋ ਤਸਨਾ ਬੁਝੈ, ਸਾਧ ਸੰਗ ਹਰਿ ਹਰਿ ਜਸ ਗਾਇਤ, ਸਾਰਬ ਰੋਗ ਤੇ ਉਹ ਹਰ ਜਨ ਰਹਿਤ, ਆਂਦਨ ਕੀਰਤਨ ਕੇਵਲ ਵਖਿਆਨ, ਗ੍ਰਹਿ ਸਵੈ ਸੋਇ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਤ, ਸਕੀ ਕਟੀਆ ਜਮਕੀ ਫਾਸਾ, ਭਾਇ ਬ੍ਰਹਮ ਕੀ ਰਸਮਨ ਭੁੱਖ, ਨਾਨਕ ਤਸਨਾ ਲਾਗੈ ਦੁੱਖ, ਜਿਸ ਕਾ ਹਰਿ ਬ੍ਰਹਮਨ ਚਿਤਾਵ, ਸੋ ਸੰਤ ਸੇਲਾ ਨਹੀਂ ਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਚਿੜ ਰਹਿ, ਜੈ ਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਜ ਮੈਂ ਆਪ ਸਮਾਇਆ, ਸੋਤਤ ਸੀਜੈ ਗੁਰ ਪ੍ਰਸਾਦ, ਤਾਸਾ ਬੁਝਾ ਜਬ ਦੇ ਕਉ ਤਾਸਾ ਕਿਛੁ ਮੂਲ, ਨਾਨਕ ਸੋ ਸੁਖ ਮਸੋਈ ਅਸਤੂਲ, ਨੈ ਕਿ ਜਨਮ ਨੈ ਕਿਛੁ ਮਰੇ, ਆਪਣ ਜਲ ਤਾਪ ਹੀ ਕਰੇ, ਆਪਣ ਜਾਪਨ ਦ੍ਰਿਸ਼ਟਾਂ ਦ੍ਰਿਸ਼ਟਾ ਗਿਆ, ਕਾਰੇ ਤਾਰੇ ਸਭ ਸ੍ਰਿਸ਼ਟ, ਆਪ ਆ ਸਗਨ ਮੈਂ ਆਪ, ਅਨਿਕ ਜੁਗ ਤਰਟ ਥਾ ਪਿਓ ਥਾਪ, ਅਵਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰਿ ਬ੍ਰਹਿਮੰਡ, ਲਖ ਵੇਵ ਵਰਖ ਪ੍ਰਤਾਪ, ਆਪ ਜਪਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਮੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੀ ਸੇਵਕ ਸਗਲੋ ਧਾਰ ਪ੍ਰਭ ਕੀ ਸੇਵਕ ਦੋ ਕਿ ਸਾਰਨ ਆਪੇ ਮਿਲ ਲੈ ਕਿਰਪਾਲ ਗੁਰ ਕਾ ਸ਼ਬਦ ਜਾ ਪੈ ਨਿਹਾਲ ਉਨਕੀ ਸੇਵਾ ਸੋਈ ਲਾਗੜ ਸੁਣੋ ਕਿਰਪਾ ਕਰੈ ਬਟ ਪਾਗੈ ਨਾਮ ਜਪਤ ਪਾਪ ਬਿਸਰਾਬ ਨਾਨਕ ਦਿਨ ਪੁਰਖ ਕਉ ਤੁਮ ਕਰ ਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸਬੈ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸੋ ਸੋ ਤੈ ਸਾ ਦ੍ਰਿਸ਼ਟਾਨਾ ਜਿਸ ਤੇ ਉਪਦੇਤ ਸਮੈ ਸਮੈ ਅਸੁਖ ਨਿਦਾਨ।

ਨਾਨਕ ਤੁਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸੁਗਤ ਕਿਰਤੋ ਜਿਸ ਮਨ ਮਾਹੇ ਤਿਸ ਤੇ ਵਿਰਤਾ ਕੋਈ ਨਾਹੇ ਰੇ ਮਨ ਮਿਲੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀ ਕਛੂ ਨਾ ਹੋਏ ਰੇ ਸਵਾ ਪ੍ਰਾਣੀ ਲੋਚੈ ਕੋਏ ਤਿਸ ਮਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਖਰ ਨਾਮ ਰੂਪ ਤੋ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੜ ਸੋ ਹੈ ਧਨਵੰਤ ਤਾਹੇ ਗਿਆ ਕੋ ਕਰ ਬਹਿਣਿਆ ਸਭ ਕਿਛ ਤਿਸਕਾ ਦੀਆਂ ਦਰ ਪੈ ਸੂਰਾ ਜੇ ਕੋ ਕਹਾਵੇ ਪਰ ਕੀ ਕਰਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਾਤਾ ਤਿਸ ਦਿਨ ਹਰ ਜਾਣੇ ਗਾ ਬਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕਾ ਥੰਮ ਥੰਮ ਤੂੰ ਗੁਰ ਕਾ ਸ਼ਬਦ ਮਨ ਹੈ ਅਸਥਮਨ ਜੋ ਪਾਖਾਣ ਨਾਪ ਚੜਤਰ ਹੈ ਪ੍ਰਾਣੀ ਗੁਰ ਚਰਨ ਨਕਦ ਨਿਸਤਰ ਹੈ ਜੋ ਅੰਧਗੜ ਦੀਪਕ ਵਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੇ ਮੈਂ ਉਦਿਆਰ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੂੰ ਸੰਤਨ ਕੀ ਬਾਛਾ ਤੁਰ ਨਾਨਕੀ ਹਾਲੋ ਚਾ ਪੂਰ ਮਨ ਮੂਰ ਕਾਹੇ ਬਿਲ ਲਾਈਐ ਪੁਰਮ ਲਿਖੇ ਕਾ ਲਿਖਿਆ ਪਾਈਐ ਦੁਖ ਸੁ ਪ੍ਰਭ ਦੇਵਨ ਹਾਰ ਅਵ ਤਿਆਗ ਦੂਤ ਸਹਿਜ ਤਾਰ ਜੋ ਕੁਛ ਕਰੈ ਸੋ ਸੁਖ ਮਨ ਪੂਲਾ ਕਾਇ ਫਿਰੈ ਅਜਾਨ ਕੌਣ ਵਸਤਾਈ ਤੇਰੇ ਸੰਗ ਲਪਟ ਰਹੇ ਰਸ ਲੋਭੀ ਬਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨ ਪਸੇ ਤੇ ਕਰ ਜਾਹੇ ਜਿਸ ਖਰ ਕੌ ਲੈ ਤੂੰ ਆਇਆ ਰਾਮ ਨੂੰ ਸੁੰਦਰ ਘਰ ਪਾਇਆ ਤਾਜ ਬਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇ ਸੰਤਨ ਸੰਗ ਚਾਲ ਅਬਰ ਤੇ ਵਿਖਿਆ ਜੰਜਾਲ ਧਨ ਧਨ ਕਹਿ ਸਕੋ ਮੂਹ ਦਿਲ ਹਰ ਦਰ ਗੈ ਸੋਏ ਇਹ ਵਪਾਰ ਵਿਰਲਾ ਵਪਾਰ ਨਾਨਕ ਦਾ ਗੈ ਸਤ ਬਲੇ ਹਾਰੈ ਚਰਨ ਸਾਧ ਕੇ ਤੋਏ ਤੋ ਪੀਅਰ ਸਾਧ ਗੋ ਆਪਣਾ ਜੀਓ ਸਾਧ ਕੀ ਤੂਰ ਕਰੋ ਸ਼ਨਾ ਸਾਧੂ ਪਰ ਜਾਈਏ ਕੁਰਬਾਨ ਸਾਧ ਸਿਵ ਬਟ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਨਿਗ ਵਿਗਣ ਦੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕੇ ਸੰਤੰਦਰ ਆਇਆ ਸਰ ਸੁਖ ਨਾਨਕ ਦੇ ਪਾਇਆ ਮਿਰ ਤੋ ਗਉ ਜੀਵਨ ਹਰ ਭੁਖੇ ਗਉ ਦੇਵਤ ਆਧਾਰ ਸਰਬਨ ਰਾਜਾ ਕੀ ਦ੍ਰਿਸ਼ਟੀ ਮਾਹੇ ਪਰ ਲਿਖੇ ਕਾ ਲੈਣਾ ਪਾਹੇ ਸਭ ਕਿਛ ਤਿਸਕਾ ਉਹ ਕਰਨ ਜੋਗ ਤਿਸ ਬਿੰਦੂ ਸੁਰ ਹੋਆ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਓਚ ਨਿਰਮਲ ਹੀ ਕਰਨੀ ਕਾਰੀਗਰ ਪਰ ਇਸਕਾ ਨਾਮ ਦੀਆ ਨਾਨਕ ਸੋ ਜੋ ਨਿਰਮਲ ਸੀਆ ਜਾ ਕੇ ਅਮਰ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੇਤ ਭਗਤ ਭਗਤ ਸੁਣਿਆ ਤੇ ਲੋ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਰਦਾ ਆਖੀ ਰਹਿ ਤੋ ਸੱਚ ਹਿਰਦੇ ਸਤਿ ਮੁਕੈ

ਤਦ ਕਟਰ ਹਰ ਜਾਕੇ ਸੰਗ ਤਰੈ ਸੰਸਾਰ ਜਨਕਾ ਸੇਵਕ ਸੋਭਟ ਭਾਗੇ ਜਨਕਾ ਸੰਗ ਕਿਲੇ ਬਲਾਗੇ ਗੁਣ ਗੋਬਿੰਦ ਕੀ ਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਰੋਕ ਆਦ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਵੇਕਨ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਨ ਕਰਨ ਕਰਮ ਤਿਨ ਮੂਲ ਪਛਾਨਿਆ ਜਾ ਕਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤਿਨ ਰਪਾਉ ਹੋਏ ਵਸਾਨਾ ਜਿਸ ਤੇ ਉਪਰਿਤ ਸਮਾਏ ਸਮਾਨਾ ਵਸਤ ਮਾਲੇ ਵਸਤ ਕਟਾਏ ਤਾ ਕਉ ਬਿਨ ਨ ਕਹਿ ਨਾ ਜਾਇ ਬੂਜੈ ਬੁਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਖਿਆ ਗਿਆ ਗਾਰ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਰੇਤ ਠਾਕੁਰ ਕਾ ਸੇਵ ਜਾਨੈ ਸੰਭਰਾਵ ਕਾ ਸੇਵਕ ਨਾਮ ਕੈ ਰੰਗ ਸੇਵਕ ਆਪਰ ਪਾਲਨ ਹਾਰ ਸੇਵਕ ਕੀ ਰਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪੜਦਾ ਟਾਕੇ ਆਪਣੇ ਸਿੰਘੀ ਸਰ ਪਰ ਰਾਖੇ ਆਪਣੇ ਦਾਸ ਕੋ ਤੇ ਵਡਾਏ ਆਪਣੇ ਸੇਵਕਾ ਨਾਮ ਚ ਪਾਈ ਆਪਣੇ ਸਿੰਘੀ ਆਪਤ ਰਾਖੇ ਤਾਂ ਕਿ ਕਿਤਮਿਤ ਕੋਇਰਾ ਲਾਖੇ ਪ੍ਰਾਖੇ ਸੇਵਕਾ ਕੋ ਨਾ ਪਹੁੰਚੇ ਪ੍ਰਾਖੇ ਸੇਵਕ ਉਠਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਪਸਮ ਕਰੈ ਸਕਲ ਘੁੱਟ ਲਾਖੈ ਜਿਸਕਾ ਸਾਸਨ ਕੱਟ ਤਿਆ ਬਤਾ ਕੋ ਰਾਖ ਦੇ ਕਰ ਹੱਥ ਮਾਨਸ ਜਤਨ ਗੜਤ ਬਾਬਾ ਤਿਸਕੇ ਗੜਤ ਬਿਰਤੇ ਜਾਤ ਮਾਰੇ ਨਾ ਰੱਖੇ ਆਪਣਾ ਕੋਈ ਸਬਜ਼ੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਵਾਰ ਵਾਰ ਵਾਰ ਪ੍ਰਭ ਜਪੀਆਂ ਪੀ ਅੰਮ੍ਰਿਤ ਹਿਮੰਤ ਦ੍ਰਪੀਆਂ ਨਾਮ ਰਤਨ ਜਨ ਗੁਰਮੁਖ ਪਾਇ ਤਿਸਕੀ ਸ਼ਬਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਚਨ ਤ੍ਰਿਪਤਾਨੇ ਮੰਤਰ ਨਾਮੇ ਨਾਮ ਸਮਾਨ ਓਟਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ ਬੋਲ ਹੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਿਆ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋ ਵਸੋ ਜਾਨ ਪ੍ਰਭ ਆਪਣੇ ਕਾ ਹੁਕਮ ਵਿਛਾਨ ਤਿਸਕੀ ਮਹਿਮਾ ਕੌਣ ਵਿਖਾਨ ਤਿਸਕਾ ਗੁਣ ਗਾਇਕ ਨਾ ਜਾਨ ਆਠ ਪਰ ਪਰਮ ਸਿੰਹ ਜੂਰ ਕਉ ਨਾਨਕ ਸੀਜਨ ਪੂਰੇ ਮਨ ਮਿਲ ਤਨ ਕੀ ਉਟਲੇ ਮਨ ਤਨ ਆਪਣਾ ਤਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋਜਨ ਸਰਬ ਤੋਂ ਕਾ ਦਾਤਾ ਤਸਕੀ ਸਰ ਸਰ ਸੁਖ ਪਾਵੇ ਤਸਕੇ ਤਸ ਪਾ ਮਿਟਾਵੇ ਅਬਰ ਸਿਮ ਛੁਕਲੇ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵ ਜਾਨ ਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਰ ਹੋ ਸਤ ਪੈਰਾ ਸਲੋਕ ਸਤ ਪੁਰਖ ਜਨ ਜਾਣਿਆ ਸਤਿਗੁਰ ਤਸਕਾ ਨਾਉ ਤਿਸਕਾ ਸੰਗ ਸਿੱਖ ਉਦਰੈ ਨਾਨਕ ਕਰ ਗੁਣ ਗਾਵ ਅਸ਼ਟਪਦੇ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰੈ ਗਿਰ ਬਚਨੀ ਹਰ ਨਾਮ ਉਚਦੈ ਸਤਿਗੁਰ ਸਿੱਖੇ ਬੰਧਨ ਘਟ ਕਰ ਕਾ ਸਿਕਵੇ ਕਾਟਦੇ ਹਟੈ ਸਤਿਗੁਰ ਸਿੱਖਾ ਨਾਮ ਤਨ ਜਗੁਰ ਕਾ ਸਿੱਖ ਵਟ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵ ਕੁਟੋਰ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਿਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤ ਦਿਆਵੇ ਮਨ ਵਿੱਚ ਸਤਿਗੁਰ ਕੈ ਪਾਤੇ ਸੇਵੇ ਕੇ ਕਾਜ ਰਸ ਸੇਵਾ ਕਰ ਤੂੰ ਇਹਨੇ ਕੰਮ ਸਕੋਤ ਪ੍ਰਭ ਸੁਆਮੀ ਆਪ ਨਿਗਰ ਪੜ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ

ਕੋਟਿ ਤਪ੍ਰਾਨੀ ਅਗਮ ਕੋਟਿ ਪ੍ਰਭ ਨਿਰਵਾਣੇ ਨਿਰਹਾਉ ਨਿਰਵੈ ਸੁਖਦਾਇ ਦਾਗ ਕੀਮਤ ਕਹਿਣ ਨਾ ਪਾਈ ਅਨੇਕ ਭਗਤ ਬੰਦਨ ਨਿਤ ਕਰੈ ਚਾਨਕ ਮੰਦ ਹਿਰਦੈ ਸਿਮਰੈ ਸਾਧ ਬਲਿਹਾਰੇ ਸਤਿ ਗੁਰਿਆ ਪ੍ਰਿ ਨਾਨਕ ਰਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਿ ਸੁਭਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਹੋਇ ਉਸ ਬਿਰਖਾ ਨਾਹੀ ਕਦੇ ਬਿਨਾ ਸੁਜਾ ਕੇ ਅਮਰ ਪ੍ਰਗਟੇ ਗੁਰਦਾਸ ਆੜ ਪਰ ਹਰ ਗਾ ਨਾਮ ਨੇ ਸੱਚ ਬਦੇ ਸੇਵਕਾ ਦੇ ਮੋਹ ਮੈਂ ਕਹਿ ਸੰਗਨਾ ਲੇਪ ਮਨ ਮੈਂ ਰਾਖੇ ਹਰਾ ਰੇ ਗੰਧਗਾਰ ਦੀਪਕ ਬਰਗਾਸੇ ਨਾਨਕ ਪਰਮ ਮੁਨਕ ਦੇ ਤੇ ਨਾਸੇ ਤਬ ਤੋਂ ਮੈਂ ਠੰਡ ਵਰਤਾਈ ਅੰਧ ਵਿਆਹ ਦੁੱਖ ਨਾਠੇ ਪਾਏ ਜਨਮ ਨਕੇ ਮਿਟੇ ਤੇ ਸੇ ਸਾਧੂ ਕੇ ਪੂਨ ਉਪਦੇਸੇ ਬਾਜੂ ਕਨ ਅਰਪਾਹੇ ਵੈਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸ ਕਾ ਸਤਨ ਕਿਰਪਾ ਤਾਰੇ ਸਾਧ ਸੰਗ ਜਪ ਨਾਮ ਮਰਾਰੇ ਸਿਤ ਵੈ ਚੁਕੇ ਪ੍ਰਭ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਨਿਆ ਸਰ ਗੁਰੂ ਪਿਓ ਹੀ ਕਲਾ ਤਾਰ ਜਨ ਸਗਲੀ ਮੋਹੀ ਆਪਣੇ ਜੜਤ ਪ੍ਰਭ ਆਪਣਾ ਆਪਣੇ ਕਿਵੇਂ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬਨੰਤਰ ਇੱਕ ਸੋਏ ਓਤ ਬੋਤ ਰਵੈ ਰੂਪ ਰੰਗ ਪਏ ਪ੍ਰਗਾ ਸਾਧ ਕੈ ਸੰਗ ਰਾਜ ਰਤਨ ਆਪਣੀ ਗਲ ਤਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲੇ ਬਿਨ ਭਜਨ ਵੇਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਤ ਅਨੁਸਾਰ ਅਸ਼ਟਪਦੀ ਸੰਤ ਜਨਾ ਮਿਲ ਗੁਰੂ ਵਿਚਾਰ ਏਕ ਸਿਵਰ ਨਾਮ ਆਧਾਰ ਅਵਰੂਪਾ ਸਮੀਤ ਵਿਸਾਰੋ ਚਰਨ ਕਮਰ ਰਿਤ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਜਿਰ ਕਰ ਗੋ ਨਾਮ ਹਰ ਵੱਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕਾ ਚਾਰ ਕੁੰਟ ਟੁੱਟਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕਾਂਦ ਵਾਚੇ ਮਿਤ ਸੋ ਸੁਖ ਸਾਧੂ ਸੰਗ ਪ੍ਰੇਤ ਜੇ ਸੋਭਾ ਕੋ ਕਰੇ ਫਲੀ ਕਾਨੀ ਸਸੋ ਬਾਬਜ ਹਰ ਕੀ ਸ਼ਾਨੀ ਅਨਕ ਬਾਵੀ ਰੋਗ ਨਾ ਜਾਏ ਰੋਗ ਮਟੇ ਹਰ ਅਵਖਦ ਲਾਏ ਸਾਰ ਬਨਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਭੋ ਦੁ ਹਰ ਕਹਿ ਨਾ ਦੈ ਦਸਾ ਬਤਾਵੈ ਠਾਏ ਤਾ ਕਾ ਬਿਗਨ ਨਾ ਲਾਗੈ ਕੋ ਜਾ ਕਰਦੇ ਵਸੈ ਹਰ ਸੋਏ ਕਲ ਦਾ ਤੀ ਠੰਡਾ ਹਰ ਨਾ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਰ ਸਹਿ ਪੂਨ ਹੋਏ ਆਸ ਭਗਤ ਭਇਆ ਤੁਮ ਵਰਗਾਸ ਤਿਤ ਕਰ ਜੈ ਵਸੈ ਅਭਿਨਾਸੀ ਕਾ ਨਾਨਕ ਕਾਢੀ ਜਨ ਫਾਸੀ ਤਤ ਵਿਚਾਰ ਗਿਆ ਜਨ ਸਾਚਾ ਜਨਮ ਰਹਿ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਬ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨ ਕਾਹੇ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਭਾਵਨਾ ਛੋਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਮਛਿਤ ਨਾਨਕ ਫਲ ਪਾਏ ਚੰਗ ਨਾ ਚਾਰਸ ਤੇਰਾ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸਤਮੀਤ ਕੁਟੰਬ ਅਰਬਨਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗਮਾਇ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰ ਝੂਠਾ ਡੰਬ ਝੂਠ ਪਾ ਸਾਰੇ ਜਿੰਦੀਏ ਤਿਸੇ ਬੋਝੇ ਨਾ ਮੇਗਾ ਨਾਨਾ ਵਿਸਾਰ ਨਾਨਕ ਬਰਤਾਨਾ ਗੁਰ ਕੀ ਮਾਂ ਤੁਲੇ ਇਆਂ ਨੇ ਭਗਤ ਬਿਰਨਾਮ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਨ ਚੀਤ ਚਾਰ ਕਮਰ ਰਾਖੋ ਮਨ ਮਾਹੇ ਜਨਮ ਜਨ ਕੇ ਕਿਲ ਵਿਖੇ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿ ਰੈਤਗਤ ਪਾਵੋ ਸਾਰ ਭੂ ਸਥਰ ਕੋ ਨਾ ਸਹਿ ਸਬੈ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤ ਸਮੈਰ ਬਿਨ ਸਜੈ ਹੋ ਮੈਂ ਵਿਖਬੈਲ ਹੋਏ ਚੰਦ ਵਸੈ ਸੁਖਨਾਰ ਸਾਸ ਰਾਸ ਸਰ ਨਾਮ ਸੰਭਾਲ ਛਾੜ ਸਿਆਨ ਸਗਲੀ ਮਨਾ ਸਾਸ ਭਾਵੇਂ ਸਟ ਧਨਾ ਹਰ ਪੂੰਜੀ ਸੰਜ ਕਰੋ ਬਿਹਾਰ ਹਾਂ ਸੁਖ ਦਰ ਗਏ ਜੈ ਕਰ ਸਰਬ ਨਿਰੰਤਰੇ ਕੋ ਦੇਖੋ ਨਾਨਕ ਜਾ ਕੇ ਮੈਂ ਸੁਖਲੇ ਕ ਏਕੋ ਜਾ ਪੇਕੋ ਸਾਲਾ ਏਕ ਸਿਮਰੇ ਕੋ ਮਨ ਆਹੇ ਏਕ ਸਗੇ ਗੁਣ ਗਾਓ ਅਨੰਤ ਮੰਤਨ ਜਾ ਬੇਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰ ਪੂਰ ਹੈ ਪ੍ਰਭਿਆਪਨ ਕਿਸਾਰੇਂਗ ਤੇ ਪਏ ਏਕ ਰਾਤ ਪ੍ਰਾਠਤ ਗਏ ਮਨ ਤਨੰ ਤੁਰੇਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਹਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨਾਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਤਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵ ਹਰ ਨਾਮ ਸਾਧਨਾ ਕੀ ਮਾਂਗੋ ਧੂਰ ਪਾਤ ਪਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੋਂ ਮੈਂ ਧਿਆਵੋ ਚਨ ਕਮਲ ਸਿਉ ਲਾਗੈ ਵੇਤ ਭਗਤ ਕਰੋ ਪ੍ਰਭ ਕੀਰਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਗੋਏ ਹਰਿ ਸੁਭਾਵ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾਨ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਰਿਆ ਚਾਓ ਸਾਧ ਗੈ ਸੰਗ ਪਰੇ ਸਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵਲਾਗ ਬਟਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਦੇ ਜਨ ਕਾ ਪ੍ਰਭ ਹੋਇ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪ੍ਰਭ ਗਿਆ ਇੱਛੇ ਪੁਨੀ ਸਰਦਾ ਸਹਿ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸ ਕਾ ਸਤ ਲੀਆ ਮਿਲਾ ਨਾਨਕ ਭਗਤੀ ਨਾਮ ਸਮਾਏ ਸੋਗਿ ਮਿਸਰਾ ਜੇ ਕਾਲ ਨਾ ਭਾਨੇ ਸੋਗਿ ਮਿਸਰਾ ਜੇ ਕੀਆ ਜਾਣੈ ਸੋ ਕਿ ਵਿਸਰੇ ਜਨ ਸਭ ਖਿਸਦੀਆ ਸੋ ਕਿ ਵਿਸਰੇ ਜੇ ਜੀਵਨ ਜੀਆ ਸੋ ਕਿ ਵਿਸਰੇ ਜੇ ਅਗਰ ਮੈਂ ਰਾਖਿਆ ਗੁਰ ਪ੍ਰਸਾਦ ਕੋ

0: ਟੂਟਾ ਗਾਡਾ ਕਰਪੂਰਾ ਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨਮ ਧਿਆਇਆ, ਸਾਜਨ ਸੰਤ ਗੁਰੂ ਇਹ ਕਾਮ ਆਨ ਤਿਆ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਬਰਾ ਨਾਮ ਜਪਾਵੋ, ਭਗਤ ਪੈ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿੰਦ ਨਾਮ ਬੂਟ ਜਾਤ ਪਾਏ ਬਿਸਰਾਮ, ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਸਚਾ ਮੰਤਨ ਤ੍ਰਹੀ ਸਵਾਓ, ਨਿਤਰ ਵੇਗ ਦਰ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ, ਏਕ ਵਕਤ ਤੀਜੇ ਕਰ ਮੈਂ ਗੁਰ ਪ੍ਰਸਾਦ ਨਾਮ ਜਪ ਲਾਇਆ, ਤਾਂ ਕਿ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਏ, ਪ੍ਰਭਖਸ਼ਾਂ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਪਾਲ, ਆਦ ਪੁਰਖ ਕਾਰਨ ਕਰਤਾਰ, ਭਗਤ ਜਨਾਂਗੇ ਪ੍ਰਾਣ ਅੰਧਾਰ, ਜੋ ਜੋ ਜਪੈ ਸੋਹੇ ਪੁਨੀਤ, ਭਗਤ ਪੈ ਲਾਵੇ ਹਮਨ ਹੀਤ, ਹਮ ਨਿਰਗੁਨਿਆ ਨੀਚ ਜਾਨ, ਨਾਨਕ ਤੁਮ ਨਿਸ਼ਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮ ਖਰ ਕੇ ਗੁਣ ਗਾਏ, ਅਨਕ ਰਾਜ ਭੋਗ ਬੜੇ ਹਰ ਕੇ ਨਾਮ ਕਥਾ ਮਨ ਪਾਏ, ਵਾ ਭੋਜਨ ਕਾਪਰ ਸੰਗੀਤ, ਰਸਨਾ ਜਪਜੀ ਹਰ ਹਰ ਨੀਤ, ਭਲੀ ਸੋ ਕਾਨ ਸੋ ਬਦਨਵੰਤ, ਹਿਰਦੈ ਬਸੇ ਪੂਨ ਗੁਰਮੰਤ, ਸਾਧ ਸੰਗਤ ਰਬ ਦੇਹ ਨਿਵਾਸ, ਸਰ ਸੁਖ ਨਾਨਕ ਪ੍ਰਗਾਸ, ਸਲੋਕ
1: ਆਪਨ ਕੀਆ ਨਾਨਕਾ ਆਪੇ ਹੀ ਪ੍ਰਜਾਪ। ਅਸ਼ਟਪਦੀ ਜਬ ਆਕਾਰੇ ਕਥਨ ਜਟੇਤਾ, ਪਾਪਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਬੋਧ ਕਿਸੰਕ ਮਾਤ, ਜਬ ਇਸ ਕਾ ਵਰਨ ਚਿਹਨਾ ਜਾਪਤ, ਤਬ ਹਰ ਖਸੋ ਕੋ ਕਿਸੇ ਵਿਆਪਤ, ਜਬ ਆਪਣ ਆਪ ਆਪ ਪਾਰ ਬ੍ਰਹਮਤਾ, ਮੋਹ ਖਾਂ ਕਿਸ਼ੋਭਤ ਭਰਮ, ਆਪਣ ਖੇਲਾ ਵਰਤੇ ਜਾਣਾ, ਨ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਾਂ ਬੰਦ ਮੁਕਤ ਕੋ ਕਿਸ ਕੋ ਗਨੀ, ਜਬ ਇੱਕੈ ਹਰ ਅਗਮ ਪਾਰ, ਤਬ ਨਰਕ ਸੁਰ ਕੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਈ, ਤਬ ਸ਼ਿਵ ਸ਼ਕਤ ਕਹੋ ਕਿ ਤਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਮ ਨਿਡਰ ਕਮਨ ਕਟਰੈ, ਆਪਨ ਚਲ ਤਬ ਕਰਨੇ ਹਾਰ, ਨਾਨਕ ਠਾਕੁਰ ਗਮ ਪਾਰ, ਅਵਿਨਾਸ਼ੀ ਸੁਖ ਆਪਣਾ ਸੁਨ, ਤੈ ਜਨ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਦਰਾਸ ਕਹੋ ਕਿਸ ਹੋਏ, ਜਬ ਭਗਤ ਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੋਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਾਦੇ, ਤਬ ਕੌਣ ਛੱਡੇ ਕੌਣ ਬੰਧਨ ਬਾਧੇ, ਆਪਣ ਆਪਾ ਪੀ ਜਰਜਾ, ਨਾਨਕ ਆਪਨ ਰੂਪਾਪ ਹੀ ਪ੍ਰਜਾ, ਜਹਿ ਨਿਰਵਲ ਪੁਰਖ ਪੁਰਖ ਪਦ ਹੋਤਾ, ਤਹਿ ਬਿਨ ਮੈਲ ਕਹੋ ਕਹਿ ਧੋਤਾ, ਜਹਿ ਨਿਰੰਜਨ ਨਿਰੰਕਾਰ ਨਿਰਵਾਨ, ਤਹਿ ਕੌਣ ਕੋ ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼, ਤਹਿ ਛਲ ਛਿਦਰ ਲਗਤ ਕਉ ਕੀਸ, ਜੈ ਜੋਤ ਸਰੂਪੀ ਜੋਤ ਸੰਗ ਸੁਮਾਵੈ, ਤਹਿ ਕਿਸੈ ਭੂਕਮ ਦ੍ਰਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾ ਹੀ ਸਮਾਰ, ਜਬ ਆਪਣੀ ਸੋਭਾ ਆਪਣ ਸੰਗ ਮਨਾਈ, ਤਬ ਕਵਨ ਮਾਇ ਬਾ ਮਿੱਤਰ ਸੁਤ ਭਾਈ, ਜੈ ਸਰਬ ਕਲਾ ਆਪੀ ਪਰਬੀਨ, ਤੈ ਬੀਤ ਦੇਵ ਕਹਾਮ ਕਉ ਚੀਨ, ਜਬ ਆਪਣਾ ਪਾਪ ਧਾਰੇ, ਤਉ ਸ਼ਗਨ ਸ਼ਗਨ ਕਹਾਮ ਵਿਚਾਰੇ, ਜੈ ਆਪਨੂ ਚਾਪਨ ਆਪਣੇ ਰਾਤੇ, ਕਉਂ ਠਾਕੁਰ ਕੌਣ ਕਹੀਏ ਚੀਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ, ਆਪ ਜਹੈ ਛਲ ਛੇਦ ਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ਼, ਤਿਹ ਗੁਣ ਕਾ ਨਾਹੀ ਪਰਵੇਸ਼, ਜੈ ਕੈ ਏਕ ਭਗਵੰਤਾ, ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜੈ ਆਪਣਾ ਪਾਪਤੀਆ ਰਹਿ, ਤਹਿ ਕੌਣ ਕਥੈ ਕਣ ਸੁਣਨੇ ਹਰ, ਬਹੁ ਬੇਅੰਤ ਊਸ਼ਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ, ਜਹ ਆਪ੍ਰਚੋ ਪ੍ਰਪੰਚ ਕਾਰ, ਤਿਹ ਗੁਣ ਮੈਂ ਕੀ ਨੂੰ ਵਿਸਥਾਰ, ਪਾਪੁਨ ਤੈ ਭਈ ਕਹਾਵਤ, ਕਉ ਨਰਕ ਕਉ ਸੁਰਗ ਪੰਛਾਵਤ, ਆਲ ਜਾਲ ਮਾਇਆ ਜੁੰਜਾਲ, ਹੋਂ ਮੈਂ ਮੂੰਹ ਭਰਮ ਪੈ ਭਾਰ, ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ, ਕਿਉ ਉਪਖਿਆਨ, ਆਪਨ ਖੇਲ ਆਪ ਕਰ ਦੇਖਿਆ ਖੇਲ ਸੰਕੋਚੈ, ਤਉ ਨਾਨਕ ਕਹਿ ਜਹੈ ਭਗਤ ਭਗਤ, ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ, ਦੂਹੋਂ ਪਾਕਾਇ ਆਪੇ ਧਨੀ, ਉਨਕੀ ਸੋਭਾਨ ਹੋ ਬਨੀ, ਆਪੇ ਕੌਤਕ ਕਰੇ ਅਨੰਦ ਚੋ, ਜਾਪੇ ਰਸ ਭੋਗ ਨਿਰਜੋਗ, ਜਿਸ ਭਾਵੇ ਤੁਸ ਆਪਣੇ ਲਾਵੈ, ਜਿਸ ਭਾਵੇ ਤੁਸ ਖੇਲ ਖਿਲਾਵੈ, ਬੇਸ਼ੁਮਾਰ ਥਾਇਆ ਗਨ ਤੇ ਤੋ ਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ। ਅਸ਼ਟਪਦੀ ਆਪ ਕਥੇ ਆਪ ਸੁਣਨੇ ਹਰ, ਆਪੇ ਏਕ ਆਪ ਵਿਸਥਾਰ, ਜਾਤ ਇਸ ਭਾਵੇ ਤਾਂ ਸ੍ਰਿਸ਼ਟ ਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਬਜਕਤ ਪਰੋਏ, ਜਾ ਕੋ ਪ੍ਰਭ ਜੀਵਾ ਬੁਜਾਏ, ਸਚ ਨਾਮ ਸੋਏ ਜਨ ਪਾਏ, ਸੋ ਸਮਦਰਸ਼ੀ ਤਤ ਕਾ ਬੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ, ਜੀ ਜੰਤਰ ਸਮਤਾ ਕੈ ਹਾਥ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨਾ ਮਾਰੇ, ਸੋ ਮੋਹ ਆ ਜਿਸ ਮਨੋ ਵਿਸਾਰੇ, ਜਿਸ ਤਾ ਜਬਰ ਕਹਾ ਕੋ ਜਾਏ, ਸਭ ਸਰੇ ਨਿਰੰਜਨ ਰਾਏ, ਜੀ ਕੀ ਜੁਗਤ ਜਾਂ ਕਿਸ ਬਹਾਤ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਪ ਪ੍ਰਤ ਪਾਲੇ ਜੀਨ ਬਹੁ ਭਾਂਤ ਜੋ ਜੁਰ ਚ ਸੁਤ ਸੇ ਧਿਆਤ ਜਿਸ ਭਾਵੈ ਤਿਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਇੰਤਰ ਵਿਸ਼ਵਾਸ ਕਰਮਾ ਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨਾ ਬਿਰਥੇ ਜਾਏ ਸੇਵ ਕਉ ਸੇਵਾ ਬਣੇ ਆਏ ਹੁਕਮ ਬੋਝ ਪਰਮ ਪਦ ਪਾਏ ਸਥਿਤਿ ਉੱਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਂਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਭਾਉ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੇ ਅਗਿਆਨ ਮਨਸੈ ਅੰਧੇਰਾ ਸੁਨ ਵਿਦੇਸ਼ ਹਿਰਦੈ ਵਿਸਾਵੋ ਮਨ ਛੈ ਨਾਨਕ ਫਲ ਪਾਵੋ ਹਲਥ ਪਲਤ ਦਿਓ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੈ ਤਿਸ ਸਾਚ ਪ੍ਰੇਖਿਆ ਮਨ ਤਨ ਨਾਮ ਜਪੋ ਲੇ ਬੁਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਾ ਨਿਭੈ ਖੇਪ ਤੁਮਾਰੀ ਏਕਾ ਟੇਕਰ ਖੂ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਵਰੈ ਰਾਖਨ ਹਾਰ ਤੇ ਆਏ ਨਿਰਭਉ ਜਪੈ ਸਕਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਮਸਸ ਹੋਤ ਨਿਹਾਲ ਤਾਂ ਕਹਿ ਨਿਕਟ ਨਿਆਵਤ ਕਾਲ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਬ੍ਰਹਮ ਰੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਏਕ ਸਘਟ ਮਾਹੇ ਅਨਕਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਧਨ ਤੈਨਾਦ ਕਹਿ ਨਾ ਜਾਈ ਚਰਚ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਬੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਗੈ ਤੈਸਾ ਕਰਨ ਪਾਉਣ ਪਾਣੀ ਬੈਸੰਤਰ ਮਾਹੀ ਚਾਰ ਕੁੰਡ ਦਾ ਦਿਸੈ ਸਮਾਹੀ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਸੁਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲ ਖੇਲ ਮੋਲ ਨਾ ਪਾਈ ਹੈ ਗੁਣ ਅਮੋਲ ਸਰਬ ਜੋਤ ਮੈਂ ਜਾਂਕੀ ਜੋਤ ਧਾਰਿਓ ਸਵਾਮੀਓ ਉਤਬੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਬਿਕੁਨ ਸੰਭ੍ਰਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੀ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕ ਓਂਕਾਰ ਅਨਿਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨਾ ਬੁਝਾਏ ਸਰਬ ਭੂਤਾ ਵਰਤਾਰਾ ਸਰਵ ਨੈ ਨਾ ਭਿਖਣ ਹਾਰਾ ਸਕਲ ਸਮੱਗਰੀ ਜਾ ਕਦਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਖੇਲ ਮਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੇ ਮਦ ਲਿਪਤੋ ਰਹੇ ਜੋ ਕੁਛ ਕਹਿਣਾ ਸੋਭਾ ਫੇਕ ਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਲੇ ਇਸ ਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਆਪ ਲਾ ਕਰ ਦੂ ਤਦ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਜ ਤਾਂ ਕੀ ਗਦ ਮਿੰਦ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਹੈ ਸਵਾਉ ਜਨ ਕੈ ਸੰਗਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨੋ ਉਪਦੇਸ਼ ਪਾਰੋ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸਿੰਘ ਅਗਨ ਸਾਗਰ ਤਰੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਦ ਸਹਿਜ ਆਨੰਦ ਸਾਧ ਸੰਗ ਬਚ ਪਰਮਾਨੰਦ ਨਰਕ ਨਿਵਾਰੋ ਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਹਿਰਤਨ ਸੁਨਤ ਕੁਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾ ਕਾ ਹਰ ਰੰਗ ਜੈ ਜੈ ਸ਼ਬਦ ਨਾਹ ਦਵਾ ਜੈ ਸੁਨ ਸੁਨ ਅਨੰਦ ਕਰੇ ਪ੍ਰਭ ਕਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਿਨ ਕੈ ਸਾਤੇ ਸ਼ਰਨ ਜੋਗ ਸੁਨ ਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਵੈਰ ਭਏ ਸਮਰੇ ਨਮ੍ਰਿਤ ਨਾਮ ਸਾਧ ਸੰਗਲੈਨ ਸੁ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸ਼ਾਦਿਆ ਪ੍ਰਭਧਾਰੀ ਨਾਨਕ ਨੇ ਵੀ ਖੇਪ ਮਾਰੇ ਪ੍ਰਭ ਕੀ ਉਸਤ ਕਰੋ ਸੰਤ ਮੇਤ ਸਾਵਧਾਨ ਏਕਾਗਰ ਜੀਤ ਸੁਖਮੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨਾ ਹੋਵੇ ਆ ਮਨ ਜਾਨ ਹਰ ਤਨ ਖਾਰ ਚ ਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਰਿਤ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕੰਬਲ ਪ੍ਰਗਾਸ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਸੇਵਕ ਪਰਿਵਾਰ ਵੱਲੋਂ ਸਵਰਗੀਯ ਸਰਦਾਰ ਗੁਰਮੁਖ ਸਿੰਘ ਸੰਧੂ ਜੀ ਦੀ ਯਾਦ ਦੇ ਵਿੱਚ ਸਮੂਹ ਸੇਵਕਾਂ ਨੇ ਸਤਿਗੁਰਾਂ ਦੇ ਚਰਨ ਪਰਸੇ ਆਪ ਜੀ ਨੇ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕੀਤਾ। ਹੁਣ ਰਲ ਕੇ ਨੰਦ ਸਾਹਿਬ ਬਣੇ ਜਾਪ ਕਰੀ ਉਪਰੰਤ ਅਰਦਾਸ ਕਰਨੀ ਸਤਿਗੁਰ ਕਿਰਪਾ ਕਰਨ ਵਿਛੜੀ ਰੂਹ ਨੂੰ ਸਦੀਵੀ ਕਾਲ ਆਪਣੇ ਚਰਨਾ ਕਮਲਾਂ 'ਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਅਤੇ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਸਮੂਹ ਸੇਵਕ ਪਰਿਵਾਰ ਨੂੰ ਜੋੜ ਕੇ ਰੱਖਣ। ਆਓ ਰਲ ਕੇ ਆਪਾਂ ਨੰਦ ਸਾਹਿਬ ਬਣੇ ਜਾਪ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧੇ ਅਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿੰਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ, ਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟੱਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ

ਆਪ ਜੀ ਦੇ ਦਰਕਰ ਦੇ ਸੇਵਕ ਸਵਰਗਵਾਸੀ ਸਰਦਾਰ ਗੁਰਮੁਖ ਸਿੰਘ ਜੀ ਸੰਧੂ ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਸਤਿਗੁਰੂ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਬੀਬੀ ਜੋਤੀ ਸੰਧੂ ਸਮੂਹ ਪਰਿਵਾਰ ਵੱਲੋਂ ਸਾਹਿਬ ਜੀ ਦੇ ਪਾਠ ਕਰਵਾਏ ਉਪਰੰਤ ਗੁਰਬਾਣੀ ਕੀਰਤਨ ਹੋਏ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਕਿਰਪਾ ਕਰਨੀ ਆਪ ਜੀ ਨੇ ਸਰਦਾਰ ਗੁਰਮੁਖ ਸਿੰਘ ਜੀ ਹੋਣਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੀ ਰੱਖਣਾ ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਆਤਮਿਕ ਸ਼ਾਂਤੀ ਸਰਦਾਰ ਗੁਰਮੁਖ ਸਿੰਘ ਹੋਣਾਂ ਨੂੰ ਬਖਸ਼ਿਸ਼ ਕਰਨੀ ਮਹਾਰਾਜ ਜੀਓ ਸੁੰਦਰ ਪਛਾਕੇ ਹਾਜ਼ਰ ਅੰਦਰ ਪ੍ਰਵਾਨ ਕਰਨੇ ਲੋਕ ਪਰਲੋਕ ਪੜਦੇ ਕੱਜ ਲੈਣੇ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਪਰਿਵਾਰ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਮੂਹ ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਗੁਰਮੁਖ ਪਰਿਵਾਰ, ਬੀਬੀ ਜੋਤੀ ਸੰਧੂ ਤਥਾ ਸਮੂਹ ਪਰਿਵਾਰ ਵੱਲੋਂ ਸਰਦਾਰ ਗੁਰਮੁਖ ਸਿੰਘ ਜੀ ਸੰਧੂ ਤਿਨ੍ਹਾਂ ਦੀ ਯਾਦ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਹੋਏ, ਤਿਨ੍ਹਾਂ ਦੀ ਸੰਪੂਰਨਤਾ ਹੋਈ। ਸਤਿਗੁਰੂ ਕਿਰਪਾ ਕਰਨ, ਆਤਮਿਕ ਸ਼ਾਂਤੀ ਬਖਸ਼ਣ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਹਰ ਸ਼ਨੀਵਾਰ ਦੀ ਤਰ੍ਹਾਂ ਜੋ ਸੰਗਤੀ ਰੂਪ ਦੇ ਵਿੱਚ ਮਾਤਾਵਾਂ ਵੱਲੋਂ ਮਿਲ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੁੰਦੇ ਹਨ, ਤਿਨ੍ਹਾਂ ਦੀ ਆਰੰਭਤਾ ਹੋਣ ਲੱਗੀ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਆਓ ਹਾਜ਼ਰੀ ਭਰਨ ਦਾ ਯਤਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰਵ ਰੋਗ ਅੰਤਰ ਨਾਲ ਕਰ ਲੈਣਾ ਇੱਕ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਕਰਨਾ ਸਰਵ ਰੋਗ ਪੰਜਾਬੀ ਲੈ ਕੇ ਜੋ ਭੱਜੀ ਮੈਂ ਮੋੜ ਹੁੰਦਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਿਮਰੋ ਸਿਮਰ ਸਿਮਰ ਸੁਖ ਪਾਓ,
1: ਕਲ ਕਲੇਸ਼ ਤਨ ਮਾਹਿ ਮਿਟਾਵੋ,
0: ਸਿਮਰੋ ਜਾਸ ਬਸੰਬਰ ਇੱਕ,
1: ਨਾਮ ਜਪਦੇ ਅਗਣਿਤ ਅਨੇਕ,
0: ਵੇਦ ਪ੍ਰਾਨ ਸਿਮਰਤ ਸੁਧਾਕਰ,
1: ਕੀਨੇ ਰਾਮ ਨਾਮ ਇੱਕ ਅੱਖਰ,
0: ਕਿਨਕਾ ਏਕ ਜਿਸ ਜੀਵ

0: ರಾಜು.
1: ಶ್ಲೋಕ ದೀನ ದರದ ದುಃಖ ಪಂಜನಾ ಕಟ್ ಕಟ್ ನಾಥ ಅನಾಥ ನಾನಕ ಕೇ ಪ್ರಭು ಸಾಥ ಅಷ್ಟಪದಿ ಜಯ ಕೇವಲ ನಾಮ ಸಂಕೇತೆ ಚರೆ ಹರ ಕೋ ನಾಮ ಹರ ಕೋ ನಾಮ ಕೋಟ ಪಾಪರ ಹರೆ
2: ನಾಮ ಜಪೋ ಮನ ಮೇರೆ
1: ನಾನಕ ಪಾವೋ ಸುಖ ನೇರೆ ಹರ ಕಾ ನಾಮ ಜಪತ ಸುಖಿಯಾ
2: ಲಾಖ ಕರೋರಿ ಬಂಧನ ಪರೇ
1: ಹರ ಕಾ ನಾಮ ಜಪತ ನಿಸ್ತರೇ
2: ಅನಕ ಮಾಯಾ ರಂಗ ತೇಖ ನ ಬಜಾವೇ
1: ਹਰ ਕਾ ਨਾਮ ਜਪਤ ਗਾਵੇ
2: ਜੇ ਮਾਰਗ ਇਹ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੇਲਾ
2: ਐਸਾ ਨਾਮਨ ਸਦਾ ਤੇ ਆਈਏ
1: ਨਾਨੇ ਗੁਰਮੁਖ ਪਰਮ ਗਤ ਪਾਈਏ
2: ਛੂਟ ਨਹੀਂ ਕੋਟ ਲਖ ਵਾਹੀ
1: ਨਾਮ ਜਪਤ ਤੇ ਪਾਰ ਪਰਾਈ
2: ਅਨਕ ਬੇਗਨ ਜੇ ਆਏ ਸੰਘਾਰੇ
1: ਹਰ ਕਾ ਨਾਮ ਤਤਕਾਲ ਉਦਾਰੇ
2: ਅਨਕ ਜੋਮ ਜਨਮੇ ਮਰ ਜਾਮ
1: ਨਾਮ ਜਪਤ ਪਾਵੇ ਵਿਸ਼ਰਾਮ
2: ਹਉ ਮੈ ਲਾਮਲ ਕਬੂ ਨ ਤੋਵੇ
1: ਹਰ ਕਾ ਨਾਮ ਕੋਟ ਪਾਪ ਖੋਵੇ
2: ਐਸਾ ਨਾਮ ਜਪੋ ਮੇਰੇ ਖਿਆਲ ਅਗਰ
1: ਇੱਥੇ ਵੀ ਰੁਕ ਜਾ ਤਾਂ ਸਾਥ ਕੇ ਸੰਗ
2: ਜੇ ਮਾਰ ਕੇ ਕਨੇ ਜਾਹੇ ਨਾ ਕੋਸਾ
1: ਹਰ ਕਾ ਨਾਮ ਹੁਆ ਸੰਤੋਸਾ
2: ਜੇ ਪੈਂਡੇ ਮਹਾ ਅੰਧ ਗਵਾਰਾ
1: ਹਰ ਕਾ ਨਾਮ ਸੰਗ ਜਿਆਰਾ
2: ਜਹਾਂ ਪੰਥ ਤੇਰਾ ਕੋ ਨਾ ਸਿਆਨੂ
1: ਹਰ ਕਾ ਨਾਮ ਤੈ ਨਾਲ ਪਛਾਨੂ
2: ਜੇ ਮਹਾ ਭਿਆ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ
2: ਜਹਾਂ ਤਿਰਖਾ ਮਨ ਤੁਝ ਆ ਕਰਕੇ
1: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ
2: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੇ ਮਨ ਵਿਸ਼ਰਾਮ
2: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋਟ
2: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਸਾਧ ਕਮਾਤ
2: ਹਰ ਜਨ ਕੇ ਹਰ ਨਾਮ
1: ਕੀ ਨਦਾਨ
2: ਮੰਤਰ ਰੰਗ ਰਤੇ ਰੰਗ ਏਕੇ
1: ਨਾਨਕ ਜਨ ਕੇ ਬਿਰਧ ਵਿਵੇਕੇ
2: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੇ ਨਾਮ ਜਨ ਕੋ ਤ੍ਰਿਪਦ ਭੁਗਤ
2: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਾ ਪਰਿਣ ਭੰਗ
2: ਹਰ ਕਾ ਨਾਮ ਜਨ ਕੀ ਬੜਿਆਈ
1: ਹਰ ਕੇ ਨਾਮ ਜਨ ਸੋਭਾ ਪਾਈ
2: ਹਰ ਕਾ ਨਾਮ ਜਨ ਕੋ ਭਉ ਯੋਗ
1: ਹਰ ਨਾਮ ਜਪਤ ਕਸਨਾਏ ਵਿਯੋਗ
2: ਜਨ ਰਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੇ ਹਰ ਹਰ ਦੇਵਾ
2: ਹਰ ਹਰ ਜਨ ਕੇ ਮਾਲ ਖਜ਼ੀਨਾ
1: ਹਰ ਜਨ ਕੋ ਆਪ ਪ੍ਰਭ ਦੀਨਾ
2: ਹਰ ਹਰ ਜਨ ਕੇ ਓਟ ਸਤਾਣੀ
1: ਓਤ
3: ਚਾਚਨ ਅਵਰ ਨ ਜਾਣੀ
2: ਓਤ ਪੋਤ ਜਨ ਹਰ ਰਸ ਮਾਤੇ
1: ਸੁਨ ਸਮਾਦ ਨਾਮ ਰਸ ਮਾਤੇ
2: ਆਠ ਪਹਿਰ ਜਨ ਹਰ ਹਰ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਛਪੇ
2: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਕੇਤੇ ਤਰੇ
2: ਪਾਰ ਜਾਤੇ ਹਰ ਕੋ ਨਾਮ
1: ਕਾਮ ਦੇਨ ਹਰ ਹਰ ਗੁਣ ਗਾਮ
2: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਨਰ ਦੁਖ ਲਥਾ
2: ਨਾਮ ਕੀ ਮਹਿਮਾ ਸੰਤ ਰਿਤ ਬਸੇ
1: ਸੰਤ ਪ੍ਰਤਾਪ ਦੁਰਸੰਨ ਸੇ
2: ਸੰਤ ਕਾ ਸੰਗ ਬੜ ਭਾਗੀ ਪਾਈਏ
1: ਸੰਤ ਕੀ ਸੇਵਾ

0: ਸਚਪਦੀ
1: ਜਾਪ ਤਾਪ ਗਿਆਨ ਸਭ ਧਿਆਨ
0: ਕਰਤਾ ਸਸਿਮਰਤ ਵਖਿਆਨ
1: ਜੋਗ ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਮਨ ਮੰਦੇ ਫਿਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ
0: ਪੁੰਨ ਦਾਨ ਹੋਮੇ ਮੋਰਤਨਾ।

0: ਸਰਬ ਸੁਖ ਤਾਂ
1: ਆਪਣਾ ਹੁਕਮ ਮਨਾਇਆ,
0: ਸਰਬ ਤੋਕ ਨਾਨਕ ਤਿਨ ਪਾਇਆ,
1: ਸਾਉ ਆਪਣੀ ਦੇ ਰਾਸ
0: ਖਾਤ ਪੀਤ ਭਰਤੇ ਅੰਧ ਉਲਾਸ
1: ਮਾਨ ਕੁਛ ਬਹੁਤ ਸਾਲ।

0: ਸੇ ਸੋ ਚਾਲਣ ਹਾਰ
1: ਲਭ ਟਰਿਓ ਤੈ ਅੰਧੇ ਆਧਾਰ
0: ਸਿਉਂ ਜੋ ਲਾਵੇ ਨੇ
1: ਤਾਂ ਕੋ ਹਾਥ ਨ ਆਵੇ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਤਨ ਕਟਮ ਸੁਭਾਇਆ
2: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਬਿਕਰਾਲ
0: ਮਿਥਿਆ ਰਥ ਅਸਤੀ ਅਸਮ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਤ੍ਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰ ਗਮਾਨ
0: ਅਸਥਿਰ ਭਗਤ ਸਾਹਿਬ ਕੀ ਸ਼ਰਨ
1: ਨਾਨਕ ਜਪ ਜਪ ਜੀਵੇ ਹਰਿ ਕੇ ਚਰਨ
0: ਮਿਥਿਆ ਸ਼ਰਨ ਪਰ ਨਿੰਦਾ ਸੁਣੇ
2: ਮਿਥਿਆ ਹੱਥ ਪਰ ਦਰਬੇ ਕੋ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇਰ ਪਾਦ
2: ਮਿਥਿਆ ਰਸਨ ਭੋਜਨ ਅਨ ਸਵਾਦ
0: ਮਿਥਿਆ ਚਰਨ ਪਰ ਉਪਕਾਰ ਕੁਤਾਵੇ
2: ਮਿਥਿਆ ਮਨ ਪਰ ਲੋਭ ਲਭਾਵੇ
0: ਮਿਥਿਆ ਤਨ ਨਹੀਂ ਪਰ ਉਪਕਾਰਾ
2: ਮਿਥਿਆ ਬਾਸ ਲੇਤ ਬੇਕਾਰਾ
0: ਬਿਨ ਬੂਝੇ ਮਿਥਿਆ ਸਪੇ
2: ਸਬਲ ਦੇ ਨਾਨਕ ਹਰ ਹਰ ਨਾਮ ਲੇ
0: ਬਿਰਥੀ ਸਾਖਤ ਕੀ ਆਰਜਾ
2: ਸਾਚ ਬਿਨਾ ਕਹਿ ਉਪਤ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਦ
2: ਮੁਖਿਆ ਉਪਤ ਤਾਂ ਕਹਿ ਦੁਰਗੰਧ
0: ਬਿਨ ਸਿਮਰੰਦਨ ਰਹਿਣ ਬਿਰਥਾ ਵਿਆਏ
2: ਮੇਕ ਬਿਨਾ ਜਿਉਂ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
2: ਜਿਉਂ ਕਿਰਪਨ ਕੇ ਨਿਰਾਰਥ ਦਾਮ
0: ਤਨ ਤਨ ਤੇਜਨ ਜੇ ਘਟ ਵਸਿਓ ਔਰ ਨਾਮ

0: ਵਾਸਤਾ ਸਵਾਰੀ
1: ਮੰਗਲੀ ਪ੍ਰਭ ਕੋ ਕਉ ਗੁਣਾ ਬਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧੰਨਾ
1: ਰਾਖ ਪ੍ਰੋਏ ਪ੍ਰਭੂ ਮਨੇ ਆਪਣੇ
0: ਜਿਨ ਤੇਰੀ ਮਨ ਬੰਤ ਬਣਾਈ
1: ਉਠਤ ਬੈਠ ਸਦਾ ਤਿਸੇ ਧਿਆਈ
0: ਤਿਸੇ ਧਿਆਏ ਜੋ ਏਕ ਅਲਖੈ
1: ਨਾਨਕ ਤੇਰੀ ਰੱਖੇ
0: ਪ੍ਰਸਾਦ ਕਰੇ ਪੁੰਨ ਬੋ ਦਾਨ
1: ਮਨ ਆਠ ਪੈਰ ਕਰ ਤਿਸ ਕਾ ਧਿਆਨ
0: ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਪ੍ਰਸਾਦ ਤੇਰਾ ਸੁੰਦਰ ਰੂਪ
1: ਪ੍ਰਸਾਦ
0: ਤੇਰੀ ਨੀਕੀ ਜਾਤ
1: ਪ੍ਰਸਾਦ
0: ਤੇਰੀ ਪਤਰ ਪ੍ਰਸਾਦ ਸੁਨੇ ਕਰਨਾਦ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਪ੍ਰਸਾਦ ਹਸਤ ਕਰ ਚੱਲੇ ਪ੍ਰਸਾਦ ਪਰਮ ਗਤ ਪਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
1: ਪ੍ਰਸਾਦ ਨਾਨਕ ਮਨ ਜਾਗੋ
0: ਇਹ ਪ੍ਰਸਾਦ ਤੂੰ ਪ੍ਰਗਟ ਸੰਸਾਰ

0: ਨਾਨਕ ਜਪ ਜਪੇ ਜਪ ਸੋਏ,
1: ਆਪ ਜਪੇ ਸੋ ਜਪੇ ਸੋ ਨਾਮ,
0: ਆਪ ਗਵਾਏ ਸੋ ਹਰ ਗੁਣ ਗਾਓ,
1: ਆਪ ਗਵਾਏ ਸੋ ਹਰ ਗੁਣ ਗਾ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
0: ਪ੍ਰਭ ਦਇਆ ਤੇ ਕਮਲ ਪ੍ਰਗਾਸ,
1: ਸੋ ਪ੍ਰਸੰਨ ਬਸੇ ਮਨ ਸੋਏ,
0: ਪ੍ਰਭ ਦਇਆ ਤੇ ਮਤਮ ਉਤਮ ਹੋਏ,
1: ਸਰਬ ਦਾਨ ਪ੍ਰਭ ਤੇਰੀ ਮਾਇਆ,
0: ਆਪ ਜੀ ਕੋ ਸੁਣ ਕੇ ਨੂੰ

0: ਰਾਸ਼ਟਰਪਤੀ
1: ਸਾਧ ਕੇ ਸੰਗ ਮੁਖ ਉਜਲ
2: ਸਾਧਕੀ
1: ਮਹਿਮਾ ਬਰਨੇ ਕੌਣ ਪ੍ਰਾਣੀ
2: ਸਾਧਕੀ ਸੋਭਾ ਬ੍ਰਹਮਾਏ ਸਮਾਨੀ
1: ਸਾਧਕੇ ਸੰਗ ਗੋਚਰ ਮਿਲੇ
2: ਸਾਧਕੇ ਸੰਗ ਸਦਾ ਪਰ ਭੁੱਲੇ
1: ਸਾਧਕੇ ਸੰਗ ਆਵੇ ਬਸ ਪੰਚਾ
2: ਸਾਧ ਸੰਗ ਅੰਮ੍ਰਿਤ ਰਸ ਪਹੁੰਚਾ
1: ਸਾਧ ਸੰਗ ਹੋਏ ਸਭ ਕੀ ਰੇਣ
2: ਸਾਧਕੇ ਸੰਗ ਮਨੋਹਰ ਮੈਨ
1: ਸਾਧਕੇ ਸੰਗ ਨਕਤ ਹੂੰ ਤਾਵੇ
2: ਸਾਧ ਸੰਗ ਸਤ ਮਨ ਪਾਵੇ
1: ਸਾਧਕੇ ਸੰਗ ਮਾਇਆ ਤੇ ਭਿੰਨ
2: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
2: ਸਾਧੂ ਕੇ ਸੰਗ ਮਹਾਪਨੀਤ
1: ਸਾਧ ਸੰਗ ਕਿਸ ਸਿਉ ਨਹੀ ਬੈਰ
2: ਸਾਧ ਕੇ ਸੰਗ ਨਵਿੰਗਾ ਪੈਰ
1: ਸਾਧ ਕੇ ਸੰਗ ਨਾਹੀ ਕੋ ਮੰਦਾ
2: ਸਾਧ ਸੰਗ ਜਾਣੇ ਪਰਮਾਨੰਦਾ
1: ਸਾਧ ਕੇ ਸੰਗ ਨਾਹੀ ਹਉ ਤਾਪ
2: ਸਾਧ ਕੇ ਸੰਗ ਤਜੇ ਸਭ ਆਪ
1: ਆਪੇ ਜਾਣੇ ਸਾਧ ਬਡਾਈ
2: ਨਾਨਕ ਸਾਧ ਪ੍ਰਭੂ ਬਨਿਆਈ
1: ਸਾਧ ਕੇ ਸੰਗ ਨ ਕਬ ਹੂੰ ਤਾਵੇ
2: ਸਾਧ ਕੇ ਸੰਗ ਸਦਾ ਸੁਖ ਪਾਵੇ
1: ਸਾਧ ਸੰਗ ਬਸਤ ਗੋਚਰ ਲਹਿ
2: ਸਾਧੂ ਕੇ ਸੰਗ ਅਜਰ ਸਹਿ
1: ਸਾਧ ਕੇ ਸੰਗ ਬਸੈ ਥਣ ਉੱਚੈ
2: ਸਾਧੂ ਕੇ ਸੰਗ ਮਹਿਲ ਪਹੁੰਚੇ
1: ਸਾਧ ਕੇ ਸੰਗ ਦ੍ਰਿੜੇ ਸਭ ਧਰਮ
2: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ
2: ਨਾਨਕ ਸਾਧੂ ਕੇ ਕਰਵਾਨ
1: ਸਾਧ ਕੇ ਸੰਗ ਸਭ ਕੁਲ ਉਧਾਰ
2: ਸਾਧ ਸੰਗ ਸਾਜਨ ਮੀਟ ਕਟੰਬ ਨਿਸਤਾਰੇ
1: ਸਾਧੂ ਕੇ ਸੰਗ ਸੋ ਧਨ ਪਾਵੇ
2: ਜਿਸ ਤਨ ਤੇ ਸਭ ਕੋ ਵਰਸਾਵੇ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
2: ਸਾਧ ਕੇ ਸੰਗ ਸੋ ਬਾਸੁਰ ਦੇਵਾ
1: ਸਾਧੂ ਕੇ ਸੰਗ ਪਾਪ ਭੁਲਾਇਨ
2: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੇ ਸੰਗ ਸਰਬ ਥਾਨ ਗਾਮ
2: ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀ ਕਛ ਕਾਲ
2: ਦਰਸ਼ਨ ਪੇੜਤ ਹੋਤ ਨਿਹਾਲ
1: ਸਾਧ ਕੇ ਸੰਗ ਕਲੁਖਤ ਹਰੈ
2: ਸਾਧ ਕੇ ਸੰਗ ਨਰਕ ਪਰ ਹਰੇ
1: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ
2: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ
2: ਸਾਧ ਕੇ ਸੰਗ ਨਿਬੇਰਤਾ ਜਾਵੇ
1: ਪਾਰ ਬ੍ਰਹਮ ਸਾਧ ਰਿਧ ਬਸੈ
2: ਨਾਨਕ ਉਦਰੇ ਸਾਧ ਸੁਨ ਰਸੇ
1: ਸਾਧ ਕੇ ਸੰਗ ਸੁਣੋ ਹਰ ਨਾਉ
2: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕੇ ਸੰਗ ਨ ਮਨ ਤੇ ਬਿਸਰੈ
2: ਸਾਧ ਸੰਗ ਸਰ ਪਰ ਨਿਸਤਰੇ
1: ਸਾਧ ਕੇ ਸੰਗ ਲਗੈ ਪ੍ਰਭ ਮੀਠਾ
2: ਸਾਧੂ ਕੇ ਸੰਗ ਕਟ ਕਟ ਡੇਠਾ
1: ਸਾਧ ਸੰਗ ਭਏ ਆਗਿਆਕਾਰੀ
2: ਸਾਧ ਸੰਗਤ ਪਈ ਮਾਰੀ
1: ਸਾਧ ਕੇ ਸੰਗ ਮਿਟੇ ਸਭ ਰੋਗ
2: ਨਾਨਕ ਸਾਧ ਪੇਟੇ ਸੰਜੋਗ
1: ਸਾਧ ਕੀ ਮਹਿਮਾ ਬੇਦ ਨ ਜਾਣੈ
2: ਜੇਤਾ ਸੁਣੇ ਤੇਤਾ ਬਖਿਆਨੈ
1: ਸਾਧ ਕੀ ਉਪਮਾ ਤਹਿ ਗੁਣ ਤੇ ਦੂਰ
2: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
2: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ
2: ਸਾਧ ਕੀ ਸੋਭਾ

0: ਜਾਣੇ ਆਪਸ ਕੋ ਮੰਦਾ ਨਾਨਕ ਕੋਟ ਮ ਦੇਖੋ ਐਸਾ ਪ੍ਰਾਸ
1: ਇੰਦਰੀਜ ਪੰਚ ਦੁਖ ਤੇ ਰਹਿਤ
2: ਨਾਨਕ ਕੋਟ ਮਦੇ ਕੋ ਐਸਾ ਪਰਸ
1: ਵੈਸ਼ਨੋ ਸੋਜ ਸੁਪਰ ਸੁਪਰ ਸੰਨ
0: ਵਿਸਨ ਕੀ ਮਾਇਆ ਤੇ ਹੋਏ ਪਿੰਨ
1: ਕਰਤ ਹੋਵੇ ਨਹਿ ਕਰਮ
0: ਇਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਵਾਚੇ
0: ਕੇਵਲ ਭਗਤ ਕੀਰਤਨ ਸੰਗ ਰਾਚੇ
1: ਮੰਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੇ ਅਬਰ ਨਾਮ ਜਪਾਵੇ
0: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੇ
1: ਭਗਤੀ ਭਗਵੰਤ ਕਾ ਭਗਤ ਕਾ ਰੰਗ
0: ਸਗਲ ਤਿਆਗੇ ਦੁਸ਼ਟ ਕਾ ਸੰਗ
1: ਮੰਤੇ ਬਿਨਸੇ ਸਗਲਾ ਭਰਮ
0: ਕਰ ਪੂਜੇ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਕ ਹੋਵੇ
0: ਜਿਸ ਭਗਵਤੀ ਕੀ ਮਤ ਉੱਤਮ ਹੋਵੇ
1: ਭਗਵੰਤ ਕੀ ਟਹਿਲ ਕਰੇ ਨਿਤ ਨੀਤ
0: ਮੰਤਨੇ ਆਪੇ ਬਿਸਨ ਪ੍ਰੀਤ
1: ਹਰ ਕੇ ਚਰਨ ਹਿਰਦੇ ਵਸਾਵੇ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
1: ਸੋ ਪੰਡਿਤ ਜੋ ਮਨ ਪਰ ਬੋਧੇ
0: ਰਾਮ ਨਾਮ ਆਤਮ ਮੈਂ ਸੋਧੇ
1: ਰਾਮ ਨਾਮ ਸਾਰ ਰਸ ਪੀਵੇ
0: ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ
1: ਹਰ ਕੀ ਕਥਾ ਹਿਰਦੇ ਵਸਾਵੇ
0: ਸੋ ਪੰਡਿਤ ਫਿਰ ਜੋ ਨਾ ਆਵੇ
1: ਵੇਦ ਪ੍ਰਾਣ ਸਿਮਰਤ ਬੂਝੇ ਮੂਲ
0: ਸੁਖਾ ਮੈਂ ਜਾਣੇ ਅਸੂਲ
1: ਜੋ ਬਰਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਿਤ ਕੋ ਸਦਾ ਦੇਸ
1: ਬੀਜ ਮੰਤਰ ਸਰਬ ਕੋ ਗਿਆਨ
0: ਜੋ ਵਰਨਾ ਮੈਂ ਜਪੇ ਕੋ ਨਾਮ
1: ਜੋ ਜਪੇ ਤਿਸ ਕੀ ਗਤ ਹੋਏ
0: ਸਾਧ ਸੰਗ ਪਾਵੇ ਜਨ ਕੋਏ
1: ਕਰ ਕਿਰਪਾ ਅੰਤਰ ਉਰਤਾਰੇ
0: ਬਸ ਪ੍ਰੇਤ ਮੁਗਤ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸਕੇ ਮਨ ਪੈਰ ਬ੍ਰਹਮ ਕਾ ਨਿਵਾਸ
0: ਜਿਸਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਸ ਦਸੰਦਨ ਪਾਇ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰਗੇ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਇਸ ਦਾਸ ਕੋ ਸਭ ਸੋਚੀ ਪਰੇ
1: ਸਭੇ ਸੰਗ ਆਤਮ ਉਦਾਸ
0: ਐਸੀ ਜੁਗਤ ਨਾਨਕ ਰਾਮ ਦਾਸ
1: ਰੱਬੀ ਆਗਿਆ ਆਤਮ ਹਿਤਾਵੇ
0: ਜੀਵਨ ਮੁਕਤ ਸੋ ਕਹਾਵੇ
1: ਹਰ ਕਿਤੇ ਸਾ ਉਸ ਸੋਗ
0: ਸਦਾ ਅਨੰਤ ਨਹੀਂ ਵਿਯੋਗ
1: ਐਸਾ ਸੁਵਰਨ ਤੈਸੀ ਉਸ ਮਾਟੀ
0: ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਹਰ ਬ੍ਰਹਮ ਕੇ ਸਗਲੇ ਠਾਉ
0: ਜਿਜਿਤ ਕਾ ਰਾਖੇ ਤੈਸਾ ਤਿਨ ਨਾਉ
1: ਆਪੇ ਕਰਨ ਕਰਾਵਨ ਜੋਗ
0: ਪਾਵੇ ਸੋਈ ਫੁਨ ਹੋਗ
1: ਅਸਰ ਆਪ ਹੋਏ ਅਨੰਤ ਤਰੰਗ
0: ਲੱਗੇ ਨਾ ਜਾਏ।

0: ਕਦੀ
1: ਕਰਨ ਕਰਾਵਨ ਕਰਨੇ ਜੋਗ
0: ਜੋ ਤਿਸ ਪਾਵੈ ਸੋਈ ਹੋਗ
1: ਖਿਨ ਮੇ ਤਾਪ ਤਾਪਨ ਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕ ਮੇ ਤਾਰ ਅਤਰ ਰਹਾਵੈ
0: ਹੁਕ ਮੇ ਉਪਜੇ ਹੁਕਮ ਸਮਾਵੈ
1: ਹੁਕ ਮੇ ਊਚ ਨੀਚ ਵਿਵਹਾਰ
0: ਹੁਕ ਮੇ ਅਨੇਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ
0: ਨਾਨਕ

0: ਜਾਗੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ
1: ਅਸ਼ਟਪਦੀ
0: ਟੂਟੀ ਗਾਂਡਨ ਹਾਰ ਗੋਪਾਲ
1: ਸਰਬ ਜੀਆਂ ਆਪੇ ਪ੍ਰਿਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਏ
1: ਤਿਸ ਤੇ ਬਿਰਤਾ ਕੋਈ ਨਾਏ
0: ਰੇ ਮਨ ਮੇਰੇ ਸਦਾ ਹਰ ਜਾਪ
1: ਆਪਣਾ ਸੀ ਪ੍ਰਭ ਆਪੇ
0: ਆਪਨ ਕੀਆ ਕਛੂ ਨ ਹੋਏ
1: ਜੇਸੋ ਪ੍ਰਾਣੀ ਲੋਚੇ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ
1: ਗਤ ਨਾ ਨਿਕ ਜਾਪੇ ਘਰ ਨਾਮ
0: ਰੂਪਵੰਤ ਹੋਏ ਨਾਹੀ ਮੋਏ
1: ਪ੍ਰਭ ਕੀ ਜੋ ਸਗਲ ਕਟ ਸੋਏ।

0: ਦੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਪੂਜਾ ਸਤਸ ਸਿਰਦਾਰ ਨਾਮ ਸਤਸ ਧਿਆਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਤਾ
1: ਪੂਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ
0: ਰਾਮ ਤਿਨ ਮੂਲ ਪਛਾਨਿਆ
1: ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਵੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜੈ ਤਿਸ ਮਾਇ ਸਮਾਨਾ
1: ਵਸਤ ਮਾਹੇ ਨੇ ਵਸਤ ਗਡਾਈ
2: ਤਾਕੋ ਪਿੰਡ ਨਾ ਕਹਿਣਾ ਜਾਈ
1: ਬੂਜੇ ਬੂਜਨ ਹਾਰ ਵਿਵੇਕ
2: ਮਿਲੇ ਨਾਨਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਠਾਕੁਰ ਕਾ ਸੇਵਕ ਨਾਮ ਕੇ

0: ਆਪਣੇ ਸੇਵਕ ਕੀ ਸਰਪਾ ਰਾਖੇ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਸਰ ਨਾਮ ਜਪਾਈ,
1: ਆਪਣੇ ਸੇਵਕ ਕੀ ਆਪਤ ਰਾਖੇ,
0: ਤਾਂ ਕੀ ਗਤਮਿਤ ਕੋ ਨ ਲਾਖੇ,
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ,
0: ਪ੍ਰਭ ਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਇਆ,
1: ਨੀਕੀ ਕੀਰੀ ਮੈਂ ਕਲ ਰਾਖੇ,
0: ਅਸਮ ਕਰੇ ਲਸਕਰ ਕੋ ਨਾਖੇ,
1: ਜਿਸ ਕਾ ਸ਼ਾਸਨ ਕਾਢ ਤੇ ਆਪ
0: ਤਾਂ ਕੋ ਰਾਖੇ।

0: ਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭਲ ਖਵਣਾਣੀ
0: ਬਾਰੰਬਾਰ ਵਾਰ ਪ੍ਰਭ ਜਪੀਐ
1: ਅੰਮ੍ਰਿਤੇ ਮਨ ਤਨ ਤ੍ਰਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਇਸਕੀ ਸ਼ਬਦ ਨਾਹੀ ਦਿਸਤਾਇਆ
0: ਨਾਮ ਤਾਨਾ ਮੋ ਰੂਪ ਰੰਗ
1: ਨਾਮੋ ਸੁਖਾ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋਵਤ ਨਾਮ
1: ਓ ਨਾਨਕ ਜਨ ਕੇ ਸਤਿ।

0: ਪਤੀ
1: ਸਤਿਗੁਰ ਸੇਕੀ ਕਰੇ ਪਿਤਪਾਲ
0: ਸੇਵਕ ਗੁਰ ਸਦਾ ਦਿਆਲ
1: ਸੇਕੀ ਗੁਰਦਰ ਮਤਮਲ ਹਰੀ
0: ਗੁਰ ਬਚਨੀ ਹਰ ਨਾਮ
1: ਉਚਰੇ ਸਤਿਗੁਰ ਸੇਕੇ ਬੰਧਨ ਕਾਟੇ
0: ਗੁਰ ਕਾ ਸਿੱਖ ਬਿਗਾਤੇ ਹਟੇ
1: ਸਤਿਗੁਰ ਸੇਕੋ ਨਾਮ ਤਨ ਦੇ
0: ਗੁਰ ਕਾ ਸਿੱਖ ਬਣ ਪਾਗੀ ਹੈ
1: ਸਤਿਗੁਰ ਸੇਕਾ ਹਲਤ ਪਲਤ ਸਵਾਰੇ
0: ਨਾਨਕ ਸਤਿਗੁਰ ਸੇਕੋ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੇ
1: ਆਪ ਸੋ ਕਰ ਕ੍ਰਿਸ਼ਨਾ ਜਨਾਵੇ
0: ਹਰ ਹਰ ਨਾਮ ਹਿਰਦੇ ਸਤਿਆਵੇ
1: ਮਨ ਬੇਚੇ ਸਤਿਗੁਰ ਕੇ ਪਾਸ
0: ਤੇ ਸੇਵਕ ਕੇ ਘਰ ਰਾਸ
1: ਸੇਵਾ ਕਰਤ ਹੋਏ ਨਿਹਕਾਮੀ
0: ਜਿਸ ਕੋ ਹੋਤ ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਦੀਸ ਵਿਸਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੇ ਹਰ ਨਾਮ
0: ਅਨਕ ਬਾਹਰ ਕੋ ਬਲ ਬਣ ਜਾਓ
1: ਸਰਬਿੰਦਾਨ ਜੀ ਕਾ ਦਾਤਾ
0: ਆਠ ਪੈਰ ਪਾਰ ਬ੍ਰਹਮ ਰੰਗ ਰਤਾ
1: ਨਾਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੇ ਆਪ ਨਹੀਂ ਕਛ ਭਰਮ
1: ਸਹਿਨ ਸਿਆਨ ਭੁਲੇ ਹੀ ਲਿਆ ਨ ਜਾਈਏ
0: ਨਾਨਕ ਐਸਾ ਗੁਰਪਟ ਪਾਗੀ ਪਾਈਐ
1: ਦਰਸ਼ਨ ਭੇਖਤ ਪਾਨੀਤ
0: ਪਰਸ ਚਰਨ ਜਤ

0: ਪਰਗਾਸੇ ਅੰਧਕਾਰ ਦੀ ਰੁਕ ਪੈ ਨਾਸੇ ਅੰਧ ਪੈ ਤਪ ਸਮੇ ਠਾਂਡ ਵਰਤਾਈ
1: ਅਨੰਦ ਪਾਇਆ ਦੁੱਖ ਨਾ ਕੀ

0: ਸੋ ਨਾਨਕ ਹਰਿ ਸਰਵਨ
1: ਨਿਰਗੁਣ ਆਪ ਸਰਗਨ ਪੀਓਹੀ
0: ਕਲਾ ਦਿਨ ਸਗਲੀ ਮੋਹੀ
1: ਆਪਣੇ ਚਰਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿੰਦੂ ਜਾ ਨਾਹੀ ਕੋਏ
0: ਸਰਬ ਨਿਰੰਤਰ ਕੋ ਸੋਏ
1: ਪੋਤ ਪੋਤ ਰਿਆ।

0: ਟੀ ਮਾ ਸੁਖ ਹੋਏ
1: ਪ੍ਰਭ ਕੀ ਜਸ਼ਨ ਮਹਾ
0: ਜਿਨ ਚਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨੇ ਡੋਲਾਨੇ
0: ਸੁਭਰ ਭਰੇ ਪ੍ਰੇਮ ਰਸ ਰੰਗ
1: ਉਪਜੇ ਚਾਉ ਸਾਗ ਕੇ ਸੰਗ
0: ਪਰੇ ਸਰਨ ਆਨ ਸਭ ਤਿਆਗ
1: ਅੰਤਰ ਪ੍ਰਗਾਸ

0: ਹੀ ਨਾ ਜਾਏ।
1: ਨਾਨਕ ਰਹਿਆ ਸਰਬ ਸਮਾਏ,
0: ਪ੍ਰਭਕ ਸੰਤ ਦੀਨ ਦਿਆਲ,
1: ਭਗਤ ਵਤਸਲ ਸਦਾ ਕਿਰਪਾਲ,
0: ਅਨਾਥ ਨਾਥ ਗੋਬਿੰਦ ਗੋਪਾਲ,
1: ਸਰਬ ਕਟਾ ਕਤ ਪਿਤ ਪਾਲ,
0: ਆਦਿ ਪੁਰਖ ਕਾਰਨ ਕਰਤਾਰ,
1: ਭਗਤ ਜਨਾ ਕੇ ਪ੍ਰਾਣ ਅਧਾਰ,
0: ਜੋ ਜੋ ਜਪੇ ਸੋ ਹੋਏ ਪੁਨੀਤ,
1: ਭਗਤ ਪਾਏ ਲਾਵੇ ਮਨ ਹੀਤ,
0: ਨਿਰਗੁਨਾਰ ਨੀਚ ਅਜਾਨ,
1: ਨਾਨਕ ਤੂੰ ਮੇਰੀ ਸਰਨ ਪੁਰ ਭਗਵਾਨ,
0: ਸਰਬ ਬੈਕੁੰਠ ਮੁਖਤ ਮੋਖ ਪਾਏ,
1: ਏਕ ਨਿਮਖ ਹਰ ਕੇ ਗੰਗਾਏ,
0: ਅਨਿਕ ਰਾਜ ਭੋਗ ਵਡਿਆਈ,
1: ਹਰ ਕੇ ਨਾਮ ਕੀ ਕਥਾ ਮਨ ਪਾਈ,
0: ਬਹੁ ਭੋਜਨ ਕਾ ਪਰ ਸੰਗੀਤ,
1: ਜਪਤੀ ਹਰ ਤਨ ਨੀਤ,
0: ਭਲੀ ਸੁਕਰਨੀ ਸੋਭਾ ਧਨਵੰਤ।

0: ਜਬ ਆਪਣ ਆਪ ਆਪਾਰ ਬ੍ਰਹਮ
1: ਤੋ ਸਗਨ ਸਗਨ ਕਹਾਂ ਵਿਚਾਰੇ,
0: ਜਬ ਆਪਣ ਆਪ ਆਪ ਉਰ ਧਾਰੇ ਤੋ
2: ਸਗਨ
0: ਕਹਾਂ ਵਿਚਾਰੇ, ਜਾਪਣੂ ਚਾਪਣ ਆਪ ਨੇਰਾ
2: ਤੈ ਕੌਣ ਠਾਕਨ ਕੌਣ ਕਹੀਏ ਚੇਰਾ,
0: ਬਿਸਮਨ ਬਿਸਮ ਰਹੇ ਬਿਸਮਾਦ
2: ਨਾਨਕ ਆਪਣੀ ਗਤ ਜਾਨੋ ਆਪ,
0: ਜੈ ਅਛਲ ਅਛੇਦ ਅਭੇਦ ਸਮਾਇਆ
2: ਉਹਾ ਕਿਸੇ ਵਿਆਪਤ ਮਾਇਆ,
0: ਆਪਸ ਕੋ ਆਪੈ ਆਦੇਸ
2: ਤੈ ਗੁਣ ਗਾਨਾ ਹੀ ਪਰਵੇਸ,
0: ਜੈ ਏਕਾ ਏਕ ਏਕ ਭਗਵੰਤਾ
1: ਤੈ ਕੌਣ ਚਿੰਤ ਕਿਸ ਲਾਗੇ ਚਿੰਤਾ,
0: ਜੈ ਆਪਣ ਆਪ ਆਪ ਪਤਿਆਰਾ
1: ਤੈ ਕੌਣ ਕਥੇ ਕੌਣ ਸੁਣੇ ਹਾਰਾ,
0: ਬਹੁ ਬੇਅੰਤ ਊਂਚ ਤੇ ਊਂਚਾ
1: ਨਾਨਕ ਆਪਸ ਕੋ ਆਪੇ ਪਹੁੰਚਾ,
0: ਜੈ ਆਪ ਰਚਿਓ ਪਰਪੰਚਕਾਰ
2: ਤੈ ਗੁਣ ਮੈਂ ਕੀ ਨਾਮ ਵਿਸਤਾਰ,
0: ਆਪ ਪੁੰਨ ਤੈ ਭਈ ਕਹਾਵਤ
1: ਕੋ ਨਰਕ ਕੋ ਸੁਰਗ ਬਿਛਾਵਤ,
0: ਜਾਲ ਜਾਲ ਮਾਇਆ ਜੰਜਾਲ
1: ਹਉਮੈ ਮੋਹ ਪਰਮ ਪੈ ਭਾਰ,
0: ਦੁਖ ਸੁਖ ਮਾਨ ਅਪਮਾਨ
1: ਅਨੇਕ ਪ੍ਰਕਾਰ ਕੀ ਓ ਬਖਿਆਨ,
0: ਆਪਣ ਖੇਲ ਆਪ ਕਰ ਦੇਖੇ
1: ਖੇਲ ਸੰਗੋਚੇ ਤੋ ਨਾਨਕ ਕੇਕੇ,
0: ਜੈ ਅਵਗਤ ਭਗਤ ਤੈ ਆਪ
1: ਜੈ ਪਸੇ ਪਸਾਰ ਸੰਤ ਪ੍ਰਤਾਪ,
0: ਪਾਕਾ ਆਪੇ ਧਨੀ
1: ਉਨਕੀ ਸੋਭਾ ਨੂੰ ਬਣੀ,
0: ਆਪੇ ਕੋਤੰ ਕਰੇ ਆਨੰਦ ਜੋਜ
1: ਆਪੇ ਰਸ ਭੋਗਨ ਨਿਰਜੋਗ,
0: ਜਿਸ ਭਾਵੇ ਤਿਸ ਆਪਣ ਨਾ ਹੀ ਲਾਵੇ
1: ਜਿਸ ਭਾਵੇ ਤਿਸ

0: ਸੰਤ ਸੰਗ ਅੰਤਰ ਪ੍ਰਭ ਡੀਠਾ ਸਗਲ ਸਮਗਰੀ ਏਕ ਸਕਟ ਮਾਹੇ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ
1: ਦੇਹੀ ਮਹਿਸ਼ ਕਾ ਵਿਸਰਾਮ
0: ਸੁਨ ਸਮਾਤ ਅਨਹਤੇ ਨਾਦ
1: ਤਿਨ ਜਾਈ ਅਚਲ ਪ੍ਰਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤਿਸ ਜਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਏ ਆਕਾਸ਼ ਪਿਆਲ
1: ਸਰਵ ਲੋਕ ਪੂਰਨ ਪਿਤ ਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੀ ਬਹਿ ਸੰਤਰ ਮਾਹੇ
1: ਚਾਰ ਕੁੰਡ ਸੇ ਸਮਾਏ
0: ਇਸਤੇ ਭਿੰਨ ਨਾਹੀ ਕੋ ਠਾਓ
1: ਸਾਨ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ
1: ਸਸੇ ਸੂਰ ਅਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨਾ ਕਬੂ ਡੋਲੇ
0: ਸਰਬ ਕਲਾ ਕਰ ਖੇਲੇ ਖੇਲ
1: ਮੋਲ ਨ ਪਾਈਏ ਗੁਣੇ ਮੋਲ
0: ਸਰਬ ਜੋਤ ਮੈਂ ਜਾ ਕੀ ਜੋਤ
1: ਕਰ ਰਹੇ ਹੋ ਸਵਾਮੀ ਉਤ ਪੋਤ
0: ਗੁਰ ਪ੍ਰਸਾਦ ਪਰਮ ਕਾ ਨਾਸ
1: ਨਾਨਕ ਤਿਨ ਮੈਂ ਇਹ ਵਿਸ਼ਵਾਸ
0: ਸੰਤ ਜਨਾ ਕਾ ਪੇਖਾ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਨੇ ਸਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੇ
1: ਕਰਨ ਕਰਾਵਨ ਹਾਰ ਪਰ ਜਾਨੇ
0: ਅੰਤਰ ਬਸੇ ਬਾਹਰ ਵੀ ਉਹੀ
1: ਨਾਨਕ ਦਰਸ਼ਨ ਦੇਖ ਸਭ ਉਹੀ
0: ਆਪ ਸਤ ਕੀਆ ਸਭ ਸਤ
1: ਤਿਸ ਪ੍ਰਾਪਤੇ ਸਗਲੀ ਉਤਪਤ
0: ਤਿਸ ਪਾਵੇ ਤਾਂ ਕਰੇ ਵਿਸਥਾਰ
1: ਤਿਸ ਪਾਵੇ ਤਾਂ ਏਕੰਕਾਰ
0: ਅਨੇ ਕਲਾ ਲਖੀ ਨਾ ਜਾਏ
1: ਜਿਸ ਪਾਵੇ ਤਿਸ ਲੈ ਮਿਲਾਏ
0: ਕਵਨ ਨਿਕਟ ਕਵਨ ਕਹੀਏ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨੇ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪੇਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਨ ਇੱਕ ਖੇਲ ਬਨਾਇਆ
1: ਆਗਿਆਕਾਰੀ ਕੀ ਨੀਮਾਇਆ
0: ਸਭ ਕੇ ਮਦ ਅਲਪ ਤੋ ਰਹੇ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਪਾਵੇ ਤਾਂ ਲੈ ਸਮਾਏ
0: ਇਸਤੇ ਹੋਏ ਸੋ ਨਾਹੀ ਬੁਰਾ
1: ਔਰੇ ਕਹਿਓ ਕਿਨੇ ਕਛ ਕਰਾ
0: ਆਪ ਭਲਾ ਕਰਤੂਤ ਅਤ ਨੀਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸੱਚ ਧਾਰੀ ਸਭ ਸਾਚ
1: ਪੋਤ ਆਪਨ ਸੰਗ ਰਾਚ
0: ਤਾਂ ਕੀ ਗਤ ਮਿਤ ਕਹੀ ਨਾ ਜਾਏ
1: ਦੂਸਰ ਹੋਏ ਤੋ ਸੋ ਜੀ ਪਾਏ
0: ਇਸ ਕਾ ਕੀਆ ਸਭ ਪਰਵਾਨ
1: ਪ੍ਰਸਾਦ ਨਾਨਕ ਜਾਣੇ
0: ਜੋ ਜਾਣੇ ਤੇ ਸਦਾ ਸੁਖ ਹੋਏ
1: ਆਪ ਲਾਏ ਲੈ ਪ੍ਰਸੋਏ
0: ਓ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਸਿਰਜੇ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਾਇਆ
0: ਜਨ ਆਵਨ ਕਾ ਇਹ ਸੋ ਆਓ
1: ਜਨਕੇ ਸੰਚਿਤ ਆਵੇ ਨਾਉ
0: ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਆਪ ਮੁਕਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੋ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਚਾ ਭਗਵੰਤ ਸਗਲ ਸਮਗਰੀ ਤੁਮਰੈ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰਕੈ ਗੁਰੂ ਨਾਨਕ ਲਈਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਦੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ

ਨਿਉਟਿਆਂ ਦੀ ਓਟ ਸੱਚੇ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਹਰ ਹਫ਼ਤੇ ਦੀ ਤਰ੍ਹਾਂ ਮਾਤਾਵਾਂ ਭੈਣਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕੀਤੀ ਸ੍ਰੀ ਸੁਖਮਨੀ ਸਾਹਿਬ ਚੌਪਈ ਸਾਹਿਬ ਜੀ ਦੇ ਪਾਠ ਹੋਏ ਗੁਰਬਾਣੀ ਕੀਰਤਨ ਹੋਏ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਮੂਹ ਮਾਤਾਵਾਂ ਭੈਣਾਂ ਨੂੰ ਸੰਗਤੀ ਰੂਪ ਦੇ ਵਿੱਚ ਉੱਦਮ ਬਖਸ਼ਣੇ ਤੰਦਰੁਸਤੀਆਂ ਚੜ੍ਹਦੀਆਂ ਕਲਾ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਬਖਸ਼ਣੀ ਆਪ ਜੀ ਦੇ ਹਜ਼ੂਰ ਸਰਦਾਰ ਗੁਰਪ੍ਰੀਤ ਸਿੰਘ ਬੀਬੀ ਭਜਨਜੀਤ ਕੌਰ ਜੀ ਸੁੱਖ ਸ਼ਾਂਤੀ ਤੰਦਰੁਸਤੀ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਾਤਸ਼ਾਹ ਕਿਰਪਾ ਕਰਨੀ ਸਰਦਾਰ ਹਰਪ੍ਰੀਤ ਸਿੰਘ ਦੀ ਤੰਦਰੁਸਤੀ ਸਮੂਹ ਪਰਿਵਾਰ ਵੱਲੋਂ ਤੰਦਰੁਸਤੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਮੂਹ ਸੰਗਤ ਦੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਸੰਗਤੀ ਰੂਪ ਦੇ ਵਿੱਚ ਹਰ ਸ਼ਨੀਵਾਰ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਬੀਬੀਆਂ ਵੱਲੋਂ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ 2 ਵਜੇ ਤੋਂ ਲੈ ਕੇ 4 ਵਜੇ ਤੱਕਰ ਸਤਿਗੁਰਾਂ ਦੀ ਪਾਵਨ ਗੁਰਬਾਣੀ, ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਦੇ ਮਾਂ ਵਾਕ ਅਨੁਸਾਰ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਪਾਵਨ ਗੁਰਬਾਣੀ ਜਾਪ ਗਾਇਨ ਕੀਤੇ ਅਤੇ ਸਰਵਣ ਕੀਤੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਰਵ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਇਸੇ ਟਾਈਮ 'ਤੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ ਕੀਤੇ ਜਾਂਦੇ ਨੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਸੋ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਾ ਲੰਗਰ ਤਿਆਰ ਹੈ, ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪਕਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਉਹ ਆਪ ਆਪਣੇ ਪਾਸ ਪਹੁੰਚੇ ਨੇ। ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਉਸ ਤੋਂ ਪਹਿਲਾਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਪਾਤਸ਼ਾਹ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਭੁੱਲਾਂ ਚੁੱਕਿਆਂ ਦੀ ਖਿਮਾ ਜੀ, ਹੁਣ ਬੱਚਿਆਂ ਵੱਲੋਂ ਹਰ ਸ਼ਨੀਵਾਰ ਦੀ ਤਰ੍ਹਾਂ ਬੱਚਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ 5 ਵਜੇ ਤੱਕਰ। ਉਸ ਤੋਂ ਬਾਅਦ ਸੋਧਰ ਚੌਂਕੀ ਦੀ ਕੀਰਤਨ ਦੀ ਆਰੰਭਤਾ 5 ਵਜੇ ਹੋਵੇਗੀ। ਨਾਲ ਹੀ ਸੋਧਰ ਰਾਇਰਾ ਸਾਹਿਬ ਦੇ ਪਾਠ ਕਥਾ ਕੀਰਤਨ ਦੇ ਪ੍ਰਵਾਦ ਇਸੇ ਤਰ੍ਹਾਂ ਤਕਰੀਬਨ 8:30 ਤੱਕ ਦੀਵਾਨ ਚੱਲਣਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਿਹੜੇ ਸੰਤਾਂ ਦਾ ਪਾਲ

ਸਾਚੇ ਨਾਮ ਕੀ ਲਾਗੈ ਭੁੱਖ ਉਤਭੁੱਖੈ ਖਾਏ ਚਲੀਐ ਦੁਖ।

ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰੇ ਹੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇਹੇ ਸੋਈ ਹਉਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ

ਬਿਆ ਲੈ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਦੇਵਦੈਤ ਜਛਨਿ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੂੰਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹੇ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ।

ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰਵਿੱਟੋ ਹੋ, ਜਿਸ ਦੀਆਂ ਇਹ ਵਡਿਆਈਆ, ਕਹੈ ਨਾਨਕ ਸੁਣਹੋ ਸੰਤੋ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ

ਕਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਨਿਸਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਉਜਲ ਬਿਖਮ ਅਸਗਾ ਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾਂ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇ ਤੀਰਤਿਆ ਦਰਗਹਿ ਹੈ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ, ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨੁ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ।

इहांकाट चलहो हर लाहा।

ਤਰਿਉ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਹੁਰਸ ਅਕਥ ਕਥਾ ਤਿਨ ਜਾਨੀ ਜਾਕੁ ਆਏ ਸੋਈ ਬਿਹਾਜੋ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ 9 ਨੰਬਰ ਅਸ਼ਟਪਦੀ ਦੇ ਅਨੁਸਾਰ 4 ਨੰਬਰ ਪਦਾ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 274 ਪਰ ਸੁਸ਼ੋਭਿਤ ਹੈ। ਸਤਿਗੁਰੂ ਜੀ ਇਸ ਪਾਵਨ ਪਦੇ ਵਿੱਚ ਇੱਕ ਵਿਦਵਾਨ ਪੁਰਖ ਦਾ ਨਿਰਣਾ ਕਰਦੇ, ਜਿਹਨੂੰ ਆਮ ਭਾਸ਼ਾ ਵਿੱਚ ਜਾਂ ਵਿੱਦਿਅਕ ਤਲ ਦੇ ਉੱਪਰ ਪੰਡਿਤ ਕਿਹਾ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪੰਡਿਤ ਦੇ ਪ੍ਰਥਾਏ ਨਿਰਣਾ ਕੀਤਾ ਕਿ ਪੰਡਿਤ ਕਿੱਦਾਂ ਦਾ ਹੋਣਾ ਚਾਹੀਦਾ, ਉਸ ਤੋਂ ਬਾਅਦ ਉਹਦੇ ਜੀਵਨ ਦੀ ਸ਼ੈਲੀ ਕਿੱਦਾਂ ਦੀ ਹੋਣੀ ਚਾਹੀਦੀ, ਉਹਨੂੰ ਕੀ ਦਿਸਣਾ ਚਾਹੀਦਾ ਹੈ ਅਤੇ ਕੀ ਨਹੀਂ ਦਿਸਣਾ ਚਾਹੀਦਾ, ਉਹ ਕੀ ਇਹੋ ਜਿਹਾ ਬੁੱਝ ਲੈਂਦਾ ਹੈ ਕਿ ਜਿਸ ਕਰਕੇ ਉਹਦਾ ਸਤਿਕਾਰ, ਉਹਦਾ ਅਦਬ ਸਮੁੱਚੀ ਕਾਇਨਾਤ ਵਿੱਚ, ਸਮੁੱਚੀ ਸ੍ਰਿਸ਼ਟੀ ਵਿੱਚ ਰਹਿੰਦਾ ਹੈ। ਸਤਿਗੁਰੂ ਸਾਹਿਬ ਜੀ ਨੇ ਜੋ ਨਿਰਣਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਕੀਤਾ ਹੈ, ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ ਨੇ ਮਹਾਰਾਜ ਜੀ, ਪ੍ਰਾਰੰਭਤਾ ਕਰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਉਹ ਅਸਲ ਵਿੱਚ ਪੰਡਿਤ ਹੈ ਜਿਹੜਾ ਆਪਣੇ ਮਨ ਨੂੰ ਪ੍ਰਬੋਧ ਲੈਂਦਾ ਹੈ, ਆਪਣੇ ਮਨ ਨੂੰ ਜਿਹੜਾ ਹੈ ਔਰ ਜੀਵਨ ਦੇ ਵਿੱਚ ਉਹ ਪਕੜ ਦੇ ਵਿੱਚ ਆਪਣੇ ਮਨ ਨੂੰ ਉਸ ਸ੍ਰੇਸ਼ਟ ਮਾਰਗ ਵਾਲੇ ਪਾਸੇ ਤੋਰਨ ਦੀ ਸਮਰੱਥਾ ਰੱਖ ਲੈਂਦਾ, ਭਾਵ ਕਿ ਇਹ ਸੰਸਾਰ ਦੇ ਵਿੱਚ ਮਨ ਪ੍ਰਬੁੱਧ ਦਾ ਅਰਥ ਹੈ ਕਿ ਮਨ ਰਾਹੀਂ ਉਸ ਕਰਤੇ ਪੁਰਖ ਦੇ ਗਿਆਨ ਨੂੰ ਧਾਰਨ ਕਰ ਲੈਣਾ। ਫਿਰ ਇਸ ਗੱਲ ਦਾ ਨਿਰਣਾ ਮਨ ਪ੍ਰਬੁੱਧ ਹੈ ਕਿ ਮਨ ਨੂੰ ਉਸ ਕਰਤੇ ਪੁਰਖ ਦੇ ਪ੍ਰਥਾਏ ਬਿਲਕੁਲ ਸਮਰਪਿਤ ਕਰ ਦੇਣਾ, ਬੰਨ ਲੈਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਸਾਰਾ ਦਾ ਸਾਰਾ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਰੂਪ ਦੇ ਵਿੱਚ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਇਸ ਜੀਵਨ ਦੇ ਆਧਾਰ ਦੇ ਉੱਪਰ ਇਹ ਗੱਲ ਨੂੰ ਨਿਰਣੇ ਰੂਪ ਦੇ ਵਿੱਚ ਆਖਣਾ ਕਿ ਅਸਲ ਵਿੱਚ ਪੰਡਿਤ ਹੈ ਕੌਣ। ਮਹਾਰਾਜ ਜੀ ਨੇ ਜੀਵਨ ਵਿੱਚ ਨਿਰਣਾ ਕੀਤਾ ਕਿ ਅਸਲ ਵਿੱਚ ਜਿਹੜਾ ਪੰਡਿਤ ਸ਼ਬਦ ਹੈ, ਪੰਡਿਤ ਸ਼ਬਦ ਕਿਸੇ ਖਾਸ ਧਰਮ ਦੇ ਵਿਅਕਤੀ ਵਾਸਤੇ ਨਹੀਂ ਹੈ। ਪੰਡਿਤ ਸ਼ਬਦ ਜਿਹੜਾ ਹੈ
ਔਰ ਉਸ ਮਹਾਤਮਾ ਵਾਸਤੇ ਹੈ ਜਿਹਨੇ ਜੀਵਨ ਦੇ ਅੰਦਰ ਧਰਮ ਦੇ ਰਸਤੇ ਦੇ ਗਿਆਨ ਨੂੰ ਜਾਂ ਦੁਨਿਆਵੀ ਤਲ 'ਤੇ ਕਿਸੇ ਵੀ ਗਿਆਨ ਨੂੰ ਧਾਰਨ ਕਰ ਲਿਆ। ਕਿਉਂਕਿ ਜੀਵਨ ਦਾ ਆਧਾਰ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਸਤਿਗੁਰੂ ਸਾਹਿਬ ਮਹਾਰਾਜ ਜੀ ਕਥਨ ਕਰਦਿਆਂ ਸਮਝਾਉਂਦੇ ਕਿ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜਿਹੜਾ ਮਨ ਨੂੰ ਸਮਝਾ ਲਵੇ, ਜਿਹਨੇ ਆਪਣੇ ਮਨ ਵਿੱਚ ਇਸ ਗੱਲ ਦੀ ਜਿਹੜੀ ਹੈ ਉਹ ਸੋਝੀ ਵਿਚਾਰ ਧਾਰਨ ਕਰ ਲਈ ਹੈ। ਔਰ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਥਨ, ਇਹ ਨਿਰਣਾ ਜਿਹੜਾ ਹੈ ਉਹ ਸਾਡੇ ਸਨਮੁੱਖ ਹੈ। ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਉਹ ਸ਼ਬਦ ਮਨ ਦੇ ਪ੍ਰਥਾਏ ਵਰਤਦੇ ਹਨ, ਪਰ ਮਨ ਹੈ ਕੀ? ਮਨ ਦੇ ਪ੍ਰਥਾਏ ਆਪਾਂ ਜ਼ਿਕਰ ਕਰੀਏ ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸੰਕਲਪੋ ਵਿਕਲਪੋ ਮਨਾ। ਸੰਕਲਪ ਅਤੇ ਵਿਕਲਪ ਦਾ ਮੂਲ ਹੈ ਮਨ, ਅਤੇ ਇਸ ਕਰਕੇ ਪ੍ਰਬੋਧ ਦਾ ਅਰਥ ਆਪਾਂ ਇੱਕ ਹੋਰ ਵੀ ਜੀਵਨ ਵਿੱਚ ਕਰੀਏ, ਪ੍ਰਬੋਧ ਦਾ ਅਰਥ ਹੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਮਨ ਨੂੰ ਜਗਾ ਲਵੇ, ਮਨ ਨੂੰ ਜਾਗ੍ਰਿਤ ਕਰ ਲਵੇ, ਮਨ ਨੂੰ ਸੁਚੇਤ ਕਰ ਲਵੇ, ਮਨ ਨੂੰ ਆਪਣੇ ਜੀਵਨ ਦੇ ਵਿੱਚ ਧਰਮ ਵਾਲੇ ਰਸਤੇ 'ਤੇ ਬਿਲਕੁਲ ਜਿਹੜਾ ਹੈ ਉਹ ਸੁਚੇਤ ਕਰ ਲਵੇ। ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਪੰਡਿਤ ਹੋਈ ਹੈ, ਅਤੇ ਜੀਵਨ ਦੇ ਅੰਦਰ ਪੰਡਿਤ ਸ਼ਬਦ ਜਿਹੜਾ ਹੈ ਦਾਤਾਰ ਸਤਿਗੁਰੂ ਸਾਹਿਬ ਜੀ ਨੇ ਉਸ ਪੁਰਖ ਵਾਸਤੇ ਵਰਤਿਆ ਕਿ ਉਹੀ ਅਸਲ ਵਿੱਚ ਵਿਦਵਾਨ ਹੈ। ਕਿਉਂਕਿ ਇੱਕ ਵਿਦਵਤਾ ਦਾ ਜਿਹੜਾ ਹੈ ਉਹ ਤਲ ਹੈ ਜਿਹਦੇ 'ਤੇ ਆਮ ਕਰਕੇ ਕੋਈ ਵਿਅਕਤੀ ਸ੍ਰੇਸ਼ਟ ਵਿੱਦਿਆ ਧਾਰਨ ਕਰ ਲਏ ਅਤੇ ਉਹਦੇ ਨਾਮ ਦੇ ਨਾਲ ਪੰਡਿਤ ਸ਼ਬਦ ਜੁੜ ਜਾਂਦਾ ਹੈ। ਜਿਵੇਂ ਆਪਾਂ ਪੰਡਿਤ ਤਾਰਾ ਸਿੰਘ ਜੀ ਨਰੋਤਮ ਦਾ ਜ਼ਿਕਰ ਕਰਦੇ ਹਾਂ, ਉਹਨਾਂ ਨੂੰ ਪੰਡਿਤ ਸ਼ਬਦ ਜਿਹੜਾ ਹੈ ਉਹ ਉਪਾਧੀ ਪ੍ਰਾਪਤ ਹੋਈ ਹੈ, ਕਿਉਂਕਿ ਉਹ ਵਿੱਦਿਆ ਦੇ ਉਸ ਤਲ ਦੇ ਉੱਪਰ, ਉਸ ਲੈਵਲ ਦੇ ਉੱਪਰ ਚਲੇ ਗਏ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਗੁਰੂ ਘਰ ਦੇ ਵਿੱਚ ਉਹ ਹੈ ਜਿਹਨੇ ਮਨ ਨੂੰ ਜਗਾ ਲਿਆ, ਜਿਹਦਾ ਮਨ ਜਾਗ੍ਰਿਤ ਹੋ ਗਿਆ ਹੈ, ਜਿਹਦਾ ਮਨ ਜਾਗ ਗਿਆ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਾਗਣ ਦਾ ਜ਼ਿਕਰ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ, ਜਾਗ ਲਿਹੋ ਰੇ ਮਨਾ, ਜਾਗ ਲਿਹੋ, ਕਹਾਂ ਗਾਫਲ ਸੋਇਆ। ਸਤਿਗੁਰੂ ਜੀ ਕਹਿੰਦੇ ਹੋ ਮਨਾ, ਕਿਉਂ ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ, ਤੂੰ ਜਾਗ, ਆਪਣੇ ਜੀਵਨ ਦੇ ਅੰਦਰ ਥੋੜ੍ਹਾ ਜਿਹਾ ਸ੍ਰੇਸ਼ਟ ਹੋ, ਥੋੜ੍ਹਾ ਜਿਹਾ ਜਾਗ, ਕਿਉਂਕਿ ਅਸਲ ਦੇ ਵਿੱਚ ਤੂੰ ਗਾਫਲਤਾ ਦੀ, ਗਫਲਤ ਦੀ ਨੀਂਦ ਸੁੱਤਾ ਪਿਆ ਹੈ ਅਗਿਆਨਤਾ ਦੀ, ਜਿਹਦੇ ਕਰਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਹੁਤ ਕੁਝ ਗੁਣਾਂ ਜੀਵਨ ਵਿੱਚ ਤੂੰ ਸੁੱਤੇ ਸਿੱਧ ਕਰਦਾ ਪਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਪੰਡਿਤ ਉਹੀ ਹੈ ਜਿਹੜਾ ਮਨ ਨੂੰ ਜਗਾ ਲੈਂਦਾ, ਜਿਹਦਾ ਮਨ ਜਾਗ ਜਾਏ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁੱਖ ਬੈਠੇ ਹਾਂ, ਵਾਕਈ ਗੁਰਮੁਖੋ ਦੁਨੀਆਂ ਦੇ ਵਿੱਚ ਇਹੋ ਜਿਹਾ ਪੰਡਿਤ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਹੈ ਜਿਹਨੇ ਵਾਕਈ ਮਨ ਨੂੰ ਜਾਗ੍ਰਿਤ ਕੀਤਾ ਸੀ, ਵਾਕਈ ਜਿਹਦਾ ਮਨ ਵਾਕਈ ਜਾਗ ਗਿਆ ਸੀ। ਪਰ ਅਸਲ ਵਿੱਚ ਉਹਨੂੰ ਕਿਸੇ ਵਿਦਵਤਾ ਕਰਕੇ ਪਦਵੀ ਨਹੀਂ ਸੀ ਮਿਲੀ, ਉਹ ਇੱਕ ਧਰਮ ਦਾ ਪੁਜਾਰੀ ਹੋਣ ਦੇ ਨਾਤੇ ਉਹਨੂੰ ਪੰਡਿਤ ਕਿਹਾ ਗਿਆ ਸੀ, ਪਰ ਪੰਡਿਤ ਸ਼ਬਦ ਉਹਦੇ ਨਾਮ ਦੇ ਨਾਲ ਜੁੜਿਆ। ਵਾਕਈ ਉਹਨੇ ਜੀਵਨ ਦੇ ਵਿੱਚ ਪੰਡਿਤ ਬਣ ਕੇ ਵਿਖਾਇਆ ਕਿ ਅਸਲ ਵਿਦਵਤਾ ਹੁੰਦੀ ਕੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਜ਼ਿਕਰ ਕਰਾਂ, ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਪਟਨਾ ਸਾਹਿਬ ਦੀ ਧਰਤੀ 'ਤੇ ਨੇ, ਅਤੇ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਤਕਰੀਬਨ 60 ਸਾਲ ਦੀ ਉਮਰ ਦੇ ਕਰੀਬ ਬਜ਼ੁਰਗ ਪੰਡਿਤ ਹੈ ਜਿਹਦਾ ਨਾਮ ਪੰਡਿਤ ਸ਼ਿਵਦੱਤ ਹੈ। ਬੜਾ ਵਿਦਵਾਨ ਹੈ, ਆਸੇ ਪਾਸੇ ਦੇ ਇਲਾਕੇ ਵਿੱਚ ਪ੍ਰਭਾਵ ਹੈ, ਕਿਉਂਕਿ ਬੰਦਗੀ ਹੈ, ਅਭਿਆਸ ਹੈ, ਲੋਕ ਬੜਾ ਅਦਬ ਕਰਦੇ, ਲੋਕ ਬਹੁਤ ਸਤਿਕਾਰ ਕਰਦੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਦੀ ਉਮਰ ਤਕਰੀਬਨ 5 ਸਾਲਾਂ ਦੀ ਹੈ। 5 ਸਾਲਾਂ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਕੌਤਕ ਕਰ ਰਹੇ ਆ, ਪਰ ਅਚਾਨਕ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੰਗਾ ਦੇ ਤੱਟ ਦੇ ਉੱਪਰ ਜਾਣਾ, ਭਾਵ ਗੰਗਾ ਦੇ ਕਿਨਾਰੇ 'ਤੇ ਜਾਣਾ,
ਉੱਥੇ ਸਵੇਰੇ ਸਵੇਰੇ ਪੰਡਿਤ ਸ਼ਿਵ ਦਾ ਧੁਨਾ ਨੇ ਚੌਂਕੜਾ ਮਾਰਿਆ ਹੋਣਾ ਅਤੇ ਬੰਦਗੀ ਵਿੱਚ ਬੈਠਣਾ। ਸੁਰਤ ਕਰਕੇ ਇਸ ਗੱਲ ਨੂੰ ਗ੍ਰਹਿਣ ਕਰਨਾ ਕਿ ਉਸ ਬਜ਼ੁਰਗ ਪੰਡਿਤ ਨੇ 60 ਸਾਲਾਂ ਦੀ ਉਮਰ ਦਾ ਉਹ ਬਜ਼ੁਰਗ ਪੰਡਿਤ ਚੌਂਕੜਾ ਮਾਰ ਕੇ ਉਸ ਗੰਗਾ ਦੇ ਕਿਨਾਰੇ 'ਤੇ ਬੈਠਾ ਹੈ ਅਤੇ ਬੰਦਗੀ ਕਰਦੇ ਨੂੰ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਨੇ ਜਾ ਕੇ ਮੋਢਿਆਂ 'ਤੇ ਚੜ੍ਹ ਜਾਣਾ ਅਤੇ ਇੱਕੋ ਸ਼ਬਦ ਕਹਿਣਾ, ਪੰਡਿਤ ਜੀ ਝਾਤ। ਆਪਾਂ ਕਹਿ ਦਿੰਦੇ ਨਾ ਵੀ ਝਾ, ਮੈਨੂੰ ਵੇਖੋ। ਮੋਢਿਆਂ 'ਤੇ ਚੜ੍ਹ ਜਾਣਾ ਅਤੇ ਇੱਕੋ ਗੱਲ ਕਹਿਣੀ, ਪੰਡਿਤ ਜੀ ਝਾਤ। ਅਤੇ ਉਸ ਵਕਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ ਪੰਡਿਤ ਜੀ ਨੇ ਇੱਕ ਦੋ ਵਾਰੀ 'ਤੇ ਗੌਰ ਨਾ ਕੀਤਾ, ਪਰ ਜਦੋਂ ਲਗਾਤਾਰ ਇਹ ਕਾਰਜ ਹੁੰਦਾ ਰਿਹਾ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਾ ਕੇ ਅੰਮ੍ਰਿਤ ਵੇਲੇ ਸਿੱਧਾ ਜਾ ਕੇ ਮੋਢਿਆਂ 'ਤੇ ਚੜ੍ਹ ਜਾਣਾ, ਬੰਦਗੀ ਕਰਦਿਆਂ ਕਹਿਣਾ, ਪੰਡਿਤ ਜੀ ਝਾਤ। ਅਤੇ ਉਸੇ ਵੇਲੇ ਮੋਢਿਆਂ ਤੋਂ ਪਿੱਛੋਂ ਹੱਥ ਪਾ ਕੇ ਗੋਬਿੰਦ ਰਾਏ ਸਾਹਿਬ ਜੀ ਨੂੰ ਅੱਗੇ ਗੋਦ 'ਚ ਬਿਠਾ ਕੇ ਕਹਿਣਾ, ਮੇਰਾ ਬਾਲਾ ਪ੍ਰੀਤਮ। ਇਹ ਸ਼ਬਦ ਵਰਤਣੇ ਵੀ ਮੇਰਾ ਬਾਲਾ ਪ੍ਰੀਤਮ, ਕਿਉਂਕਿ ਸਤਿਕਾਰ ਸੀ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਨੇ। ਅਤੇ ਜਦੋਂ ਲਗਾਤਾਰ ਇਸੇ ਤਰ੍ਹਾਂ ਹੋਣ ਲੱਗਾ ਤਾਂ ਪੰਡਿਤ ਸ਼ਿਵ ਦੱਤ ਦੇ ਮਨ ਦੇ ਵਿੱਚ ਜਿਹੜਾ ਹੈ ਉਹ ਇੱਕ ਫੁਰਨਾ ਆਇਆ ਵੀ ਮੈਨੂੰ ਲੱਗਦਾ ਹੈ ਵੀ ਇਹ ਕੋਈ ਰੱਬੀ ਅਵਤਾਰ ਕੋਈ ਸੰਸਾਰ 'ਤੇ ਕੌਤਕ ਕਰਨ ਵਾਸਤੇ ਆਏ। ਸੁਰਤ ਇਸ ਗੱਲ ਨੂੰ ਪਛਾਣ ਗਈ ਬੰਦਗੀ ਵਿੱਚ। ਮਨ ਨੇ ਇੱਕ ਦਿਨ ਅਰਦਾਸ ਕੀਤੀ ਵੀ ਜੇ ਇਹ ਵਾਕਈ ਰੱਬ ਦਾ ਰੂਪ ਨੇ ਅਤੇ ਇੱਕ ਕਿਰਪਾ ਹੋਵੇ ਜਿਹੜੀ ਭਗਤੀ ਵਿੱਚ ਮੈਂ ਇੱਥੇ ਬੈਠਦਾ ਹਾਂ, ਭਾਵ ਕਿ ਇੱਥੇ ਮੈਂ ਚੌਂਕੜਾ ਮਾਰ ਕੇ ਸਨਾਤਨ ਮਤ ਦੇ ਅਵਤਾਰ ਦੀ ਭਗਤੀ ਵਿੱਚ ਬੈਠਦਾ ਹਾਂ, ਕਿਰਪਾ ਹੋਵੇ ਅਤੇ ਮੈਨੂੰ ਇਹਨਾਂ ਵਿੱਚੋਂ ਉਸ ਅਵਤਾਰ ਦੇ ਦੀਦਾਰ ਹੋ ਜਾਣ ਅਤੇ ਮੈਂ ਵਾਕਈ ਸਮਝਾਂਗਾ ਕਿ ਰੱਬੀ ਅਵਤਾਰ ਨੇ। ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਦੀ ਉਡੀਕ ਵਿੱਚ ਰੋਜ਼ਾਨਾ ਬੈਠਦਾ ਸੀ। ਅੱਜ ਪੰਡਿਤ ਸ਼ਿਵ ਦੱਤ ਫਿਰ ਅੱਖਾਂ ਬੰਦ ਕੀਤੀਆਂ, ਨੇਤਰ ਬੰਦ ਕੀਤੇ, ਚੌਂਕੜਾ ਮਾਰ ਕੇ ਗੰਗਾ ਦੇ ਤੱਟ ਦੇ ਉੱਪਰ ਬੈਠੇ ਅਤੇ ਇੱਧਰੋਂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਦੌੜੇ ਆਏ। ਦੌੜੇ ਜਾ ਕੇ ਉਸ ਵੇਲੇ ਪੰਡਿਤ ਸ਼ਿਵ ਦੱਤ ਦੇ ਮੋਢਿਆਂ 'ਤੇ ਚੜ੍ਹ ਕੇ ਕਹਿਣ ਲੱਗੇ, ਪੰਡਿਤ ਜੀ ਝਾਤ। ਜਦੋਂ ਇਹ ਸ਼ਬਦ ਵਰਤਿਆ, ਪੰਡਿਤ ਜੀ ਝਾਤ, ਅਤੇ ਜਦੋਂ ਸ਼ਬਦ ਵਰਤਣ ਦੀ ਦੇਰ, ਉਸੇ ਵੇਲੇ ਮੋਢਿਆਂ ਤੋਂ ਉਤਾਰ ਕੇ ਗੋਦ ਵਿੱਚ ਬਿਠਾ ਕੇ ਕਿਹਾ, ਮੇਰਾ ਬਾਲਾ ਪ੍ਰੀਤਮ। ਪਰ ਅੱਜ ਬਾਲਾ ਪ੍ਰੀਤਮ ਦੇ ਚਿਹਰੇ ਵਿੱਚੋਂ ਉਸ ਦਾ ਚਿਹਰਾ ਦਿਸ ਪਿਆ ਜਿਹਦੀ ਬੰਦਗੀ ਕਰਨ ਵਾਸਤੇ ਚੌਂਕੜਾ ਮਾਰਿਆ ਸੀ, ਅੱਜ ਉਸੇ ਦਾ ਰੂਪ ਦਿਸ ਪਿਆ। ਘੁੱਟ ਕੇ ਸੀਨੇ ਨਾਲ ਲਾ ਲਿਆ, 60 ਸਾਲਾਂ ਦਾ ਉਹ ਬਜ਼ੁਰਗ ਪੰਡਿਤ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਮੁਰੀਦ ਹੋ ਤੁਰਿਆ, 5 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਏ, ਜਿੱਧਰ ਜਿੱਧਰ ਗਲੀਆਂ ਵਿੱਚ ਖੇਡਦੇ ਉੱਧਰ ਉੱਧਰ ਪੰਡਿਤ ਸ਼ਿਵ ਦੱਤ ਤੁਰਿਆ ਜਾਂਦਾ ਹੈ ਪਰਛਾਵਾਂ ਬਣ ਕੇ। ਲੋਕਾਂ ਨੇ ਕਹਿਣਾ ਵੀ ਪੰਡਿਤ ਨੂੰ ਕੀ ਹੋ ਗਿਆ, ਛੋਟੇ ਜਿਹੇ ਬਾਲਕ ਦੇ ਪਿੱਛੇ ਤੁਰਿਆ ਫਿਰਦਾ ਹੈ ਜਿਵੇਂ ਕੋਈ ਸੇਵਾਦਾਰ ਹੋਵੇ। ਪਰ ਪੰਡਿਤ ਜੀ ਨੂੰ ਵਾਕਈ ਹੀ ਪੰਡਿਤਾਈ ਰਾਸ ਆ ਗਈ ਸੀ, ਉਹਨਾਂ ਨੇ ਵਾਕਈ ਇੱਕ ਬਾਲਕ ਵਿੱਚ ਗੁਰੂ ਗੋਬਿੰਦ ਰਾਏ ਸਾਹਿਬ ਦੇ ਵਿੱਚ ਅਕਾਲ ਪੁਰਖ ਦਾ ਸਰੂਪ ਵੇਖ ਲਿਆ ਸੀ, ਉਹ ਦਿਸ ਪਿਆ ਜੰਦਰ। ਪੰਡਿਤ ਦੀ ਝਾਤ, ਮੇਰਾ ਬਾਲਾ ਪ੍ਰੀਤਮ, ਇਹ ਸ਼ਬਦ ਬਾਰ ਬਾਰ ਅੰਦਰ ਗੂੰਜ ਰਹੇ ਸਨ, ਬਾਰ ਬਾਰ ਇਹਨਾਂ ਸ਼ਬਦਾਂ ਦਾ ਅੰਦਰ ਅਸਰ ਹੋ ਰਿਹਾ ਸੀ। ਗੁਰਮੁਖੋ, ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਥਾਏ ਦਿਨ ਰਾਤ ਪੰਡਿਤ ਸ਼ਿਵ ਦੱਤ ਸਮਰਪਿਤ ਹੁੰਦਾ। ਅੱਜ ਇਸ ਜਗ੍ਹਾ 'ਤੇ ਕੌਤਕ ਇਹ ਵਰਤਦਾ ਕਿ ਇੱਥੇ ਰਾਜਾ ਫਤਿਹ ਸ਼ਾਹ ਰਹਿੰਦਾ ਹੈ, ਉਹਦੀ ਰਾਣੀ ਹੈ ਬਿਸ਼ੰਪਰਾ ਦੇਵੀ, ਜਿਹਨੂੰ ਰਾਣੀ ਮੈਣੀ ਕਰਕੇ ਵੀ ਕਿਹਾ, ਬਿਸ਼ੰਪਰਾ ਦੇਵੀ ਰਾਣੀ ਹੈ। ਅਤੇ ਇੱਕ ਦਿਨ ਉਹ ਰਾਜੇ ਫਤਿਹ ਸ਼ਾਹ ਨੂੰ ਕਹਿੰਦੀ ਹੈ ਕਿ ਤੁਸੀਂ ਕਿਰਪਾ ਕਰੋ, ਅੱਜ ਆਪਾਂ ਪੰਡਿਤ ਜੀ ਨੂੰ ਘਰ ਸੱਦੀਏ ਅਤੇ ਉਹਨਾਂ ਨੂੰ ਕਹੀਏ ਸਾਡੇ ਘਰ ਵਿੱਚ ਰਾਜ ਭਾਗ ਹੈ, ਸੰਤਾਨ ਨਹੀਂ ਹੈ, ਆਪਾਂ ਅਰਦਾਸ ਕਰੀਏ ਆਪਣੇ ਘਰ ਵਿੱਚ ਪੁੱਤਰ ਪੈਦਾ ਹੋਵੇ। ਉਹਨਾਂ ਨੇ ਪੰਡਿਤ ਸ਼ਿਵ ਦੱਤ ਨੂੰ ਸੱਦਿਆ, ਪ੍ਰਸ਼ਾਦ ਪਾਣੀ ਛਕਾਇਆ ਅਤੇ ਇੱਕੋ ਅਰਦਾਸ ਕੀਤੀ। ਪੰਡਿਤ ਸ਼ਿਵ ਦੱਤ ਕਹਿੰਦੇ, ਮੈਂ ਪਰੇਸ਼ਾਨੀ ਦਾ ਕਾਰਨ ਪੁੱਛ ਸਕਦਾ ਵੀ ਕੀ ਹੈ? ਪੰਡਿਤ ਸ਼ਿਵ ਦੱਤ ਨੇ ਉਸ ਵਕਤ ਜਦੋਂ ਪੁੱਛਿਆ ਤਾਂ ਰਾਣੀ ਬਿਸ਼ੰਪਰਾ ਦੇਵੀ ਕਹਿੰਦੀ ਹੈ, ਪੰਡਿਤ ਜੀ ਪਰੇਸ਼ਾਨੀ ਦਾ ਕਾਰਨ ਤੁਹਾਨੂੰ ਕੀ ਦੱਸਾਂ, ਇੱਕ ਕਿਰਪਾ ਕਰੋ, ਰਾਜ ਹੈ, ਭਾਗ ਹੈ, ਕਮੀ ਕਿਸੇ ਗੱਲ ਦੀ ਨਹੀਂ, ਬਸ ਇੱਕ ਕਿਰਪਾ ਕਰੋ, ਘਰ ਵਿੱਚ ਸੰਤਾਨ ਕੋਈ ਨਹੀਂ।
ਤੁਸੀਂ ਸਾਡੀ ਅਰਦਾਸ ਕਰ ਦਿਓ। ਅਤੇ ਪੰਡਿਤ ਸ਼ਿਵ ਦੱਤ ਜਿਹਨੇ ਵਾਕਈ ਪੰਡਤਾਈ ਕਮਾ ਲਈ ਸੀ ਸਤਿਗੁਰੂ ਕੋਲੋਂ, ਉਹ ਬੜੇ ਪਿਆਰ ਅਤੇ ਵਜ਼ਦ ਵਿੱਚ ਆਣ ਕੇ ਕਹਿੰਦਾ ਹੈ, ਮੇਰੇ ਅਰਦਾਸ ਕਰਨ ਨਾਲ ਕੀ ਹੋਵੇਗਾ, ਜਿਹਦੇ ਅੱਗੇ ਅਰਦਾਸ ਕਰਨੀ ਉਹ ਤਾਂ ਪਟਨੇ ਦੀਆਂ ਗਲੀਆਂ ਨੂੰ ਨਿਹਾਲ ਪਿਆ ਕਰਦਾ, ਉਹ ਤਾਂ ਪਟਨੇ ਦੀਆਂ ਗਲੀਆਂ ਨੂੰ ਜ਼ਰੇ ਜ਼ਰੇ ਨੂੰ ਨਿਹਾਲ ਪਿਆ ਕਰ ਰਿਹਾ ਹੈ। ਉਹ ਕਹਿੰਦੇ ਜੀ ਸਮਝ ਨਹੀਂ ਲੱਗੀ, ਆਖਿਆ ਤੁਸੀਂ ਅਰਦਾਸ ਕਰੋ, ਆਪਣੇ ਆਪ ਘਰ ਆਣ ਕੇ ਪਰਤ ਕੇ ਉਹ ਕਿਰਪਾ ਕਰਨਗੇ। ਰਾਣੀ ਬਿਸੰਪਰਾ ਦੇਵੀ, ਰਾਣੀ ਮੈਣੀ ਦੇ ਮਨ ਵਿੱਚ ਆਇਆ ਵੀ ਐਸਾ ਕੌਣ ਹੋ ਸਕਦਾ ਵੀ ਜਿਹੜਾ ਪਟਨੇ ਦੀਆਂ ਗਲੀਆਂ ਵਿੱਚ ਰੱਬ ਰੂਪ ਤੁਰਿਆ ਫਿਰਦਾ ਅਤੇ ਸਾਨੂੰ ਪਤਾ ਨਹੀਂ। ਅਤੇ ਪੰਡਿਤ ਸ਼ਿਵ ਦੱਤ ਕਹਿੰਦੇ ਤੁਸੀਂ ਉਡੀਕ ਕਰੋ, ਅਰਦਾਸ ਕਰੋ। ਰਾਣੀ ਮੈਣੀ ਉਸੇ ਦਿਨ ਚੌਂਕੜਾ ਮਾਰ ਕੇ ਬੈਠੀ, ਅਰਦਾਸ ਰੂਪ ਹੋ ਕੇ ਅੰਦਰ ਟਿਕਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਰਾਏ ਸਾਹਿਬ ਖਿੱਦੋ ਖੂੰਡੀ ਖੇਡ ਰਹੇ ਸਨ ਬੱਚਿਆਂ ਨਾਲ, ਅਤੇ ਰਾਣੀ ਬਿਸ਼ੰਪਰਾ ਦੇ ਅੰਦਰ ਇਹ ਮਨ ਵਿੱਚ ਅਰਦਾਸ ਬਣੀ ਕਿ ਇਹ ਪਰਮੇਸ਼ਰ, ਇਹ ਪ੍ਰਭੂ, ਕਿਰਪਾ ਕਰ, ਮੈਨੂੰ ਮਾਂ ਕਹਿਣ ਵਾਲਾ ਕੋਈ ਸੰਸਾਰ 'ਤੇ ਹੋਵੇ, ਮੇਰੀ ਅਰਦਾਸ ਕਬੂਲੋ। ਇੰਨੇ ਚਿਰ ਨੂੰ ਕਹਿੰਦਿਆਂ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਖਿੱਦੋ ਖੂੰਡੀ ਖੇਡ ਰਹੇ ਆ, ਅਤੇ ਖਿੱਦੋ ਜਿਹੜਾ ਸੀ ਉਹ ਰਾਜੇ ਦੇ ਘਰ ਵਿੱਚ ਜਾ ਡਿੱਗਾ। ਤੇਜ਼ੀ ਨਾਲ ਦੌੜ ਕੇ ਅੰਦਰ ਲੈਣ ਵਾਸਤੇ ਗਏ, ਚੌਂਕੜਾ ਮਾਰ ਕੇ ਬੈਠੀ ਰਾਣੀ ਬਿਸ਼ੰਪਰਾ ਦੇਵੀ, ਉਹ ਵਾਰ ਵਾਰ ਰੱਬ ਰੱਬ ਕਰ ਰਹੀ ਸੀ, ਚੌਂਕੜਾ ਮਾਰ ਕੇ ਬੈਠੀ। ਗੋਦ ਵਿੱਚ ਜਾ ਕੇ ਗੁਰੂ ਗੋਬਿੰਦ ਰਾਏ ਸਾਹਿਬ ਬੈਠ ਕੇ ਕਹਿੰਦੇ ਆ, ਮਾਂ ਜੀ ਚਾਤ, ਇੱਕੋ ਸ਼ਬਦ ਗੋਦ ਵਿੱਚ ਜਾ ਕੇ ਬੈਠ ਕੇ ਕਹਿੰਦੇ ਆ, ਮਾਂ। ਜਦੋਂ ਇਹ ਸ਼ਬਦ ਵਰਤਿਆ ਮਾਂ, ਉਸੇ ਵੇਲੇ ਅੱਖਾਂ ਖੁੱਲ੍ਹ ਗਈਆਂ, ਨੇਤਰਾਂ ਵਿੱਚੋਂ ਆਪੇ ਬੈਰਾਗ ਡਿੱਗ ਪਿਆ। ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਦੇ ਮੁੱਖ ਨੂੰ ਹੱਥ ਫੇਰ ਕੇ ਬੜੇ ਪਿਆਰ ਨਾਲ ਰਾਣੀ ਕਹਿੰਦੀ ਹੈ, ਲਾਲ ਜੀ ਇੱਕ ਵਾਰੀ ਫਿਰ ਕਹਿ ਦਿਓ ਮਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜਦੋਂ ਹੋਵੇ ਮਾਂ ਫਿਰ ਮਾਂ ਹੀ ਕਹਿਣਾ ਚਾਹੀਦਾ। ਉਹਨਾਂ ਨੇ ਕਿਹਾ, ਤੁਹਾਨੂੰ ਆਸ ਸੀ ਮਾਂ ਦੀ, ਅੱਜ ਮੈਂ ਤੁਹਾਡਾ ਪੁੱਤਰ ਬਣ ਕੇ ਤੁਹਾਡੀ ਗੋਦ ਵਿੱਚ ਬੈਠਾ। ਅਤੇ ਉਸ ਰਾਣੀ ਨੇ ਆਖਿਆ ਸੀ, ਗੋਬਿੰਦ ਰਾਏ ਜੀ ਤੁਸੀਂ ਤੇ ਮਾਤ ਗੁਜਰੀ ਦੇ ਪੁੱਤਰ ਹੋ, ਮੇਰੇ ਕਿਵੇਂ ਹੋ ਸਕਦੇ ਹੋ? ਅਤੇ ਉਸ ਵੇਲੇ ਇਹ ਤਾਂ ਹੋ ਸਕਦਾ ਕਿ ਮਾਂ ਇੱਕ ਅਤੇ ਦੋ ਪੁੱਤਰ ਹੋ ਸਕਦੇ ਆ, ਦੋ ਮਾਵਾਂ ਅਤੇ ਇੱਕ ਪੁੱਤਰ ਕਿਵੇਂ ਹੋ ਸਕਦਾ? ਅਤੇ ਗੁਰੂ ਗੋਬਿੰਦ ਰਾਏ ਸਾਹਿਬ ਜੀ ਨੇ ਕਿਹਾ ਸੀ, ਜਿਵੇਂ ਦੋ ਅੱਖਾਂ ਅਤੇ ਨਿਗਾਹ 'ਤੇ ਕੀ ਹੈ ਨਾ, ਦੋ ਅੱਖਾਂ ਨੇ ਅਤੇ ਦੋਵਾਂ ਦਾ ਅਕੀਦਾ ਇੱਕ ਹੈ, ਦੋ ਅੱਖਾਂ ਇੱਕ ਚੀਜ਼ ਨੂੰ ਹੀ ਵੇਖਦੀਆਂ ਅਤੇ ਪੜ੍ਹਦੀਆਂ ਨੇ, ਇਸੇ ਤਰੀਕੇ ਨਾਲ ਮਾਵਾਂ ਦੋ ਅਤੇ ਪੁੱਤਰ ਅੱਜ ਇੱਕ ਹੀ ਹੈ। ਉਹੀ ਪੰਡਿਤ ਜੀ ਨੂੰ ਫਿਰ ਸੱਦਿਆ ਕਿ ਤੁਸੀਂ ਉਸ ਗੋਬਿੰਦ ਰਾਏ ਵਿੱਚ ਜਿਹੜੇ ਦੀਦਾਰ ਕੀਤੇ ਉਹ ਸਾਨੂੰ ਵੀ ਪ੍ਰਾਪਤ ਹੋਏ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲੋਂ ਬਖਸ਼ਿਸ਼ ਲਈ, ਅਤੇ ਗੁਰਮੁਖੋ ਜੀਵਨ ਦੇ 15 ਸਾਲ ਲਗਾਤਾਰ ਉਸ ਪੰਡਿਤ ਸ਼ਿਵ ਦੱਤ ਨੇ ਬੰਦਗੀ ਕੀਤੀ ਉਸੇ ਜਗ੍ਹਾ 'ਤੇ। ਗੁਰੂ ਗੋਬਿੰਦ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਸਮਰਪਿਤ ਹੋਇਆ, ਮਨ ਇੰਨਾ ਟਿਕਿਆ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜਿਹਨੇ ਆਪਣੇ ਮਨ ਨੂੰ ਜਗਾ ਲਿਆ, ਵਾਕਈ ਉਹ ਪੰਡਿਤ ਸੀ। ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ 5 ਸਾਲਾਂ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਵਾਲੇ ਪਾਸੇ ਪਿਆਨਾ ਕਰ ਆਏ। ਇੱਥੇ ਅੱਜ ਪੰਡਿਤ ਸ਼ਿਵ ਦੱਤ ਦਾ ਜਿਵੇਂ ਜ਼ਿੰਦਗੀ ਵਿੱਚ ਚਾਹੁੰਦੇ ਜੀ ਮੌਤ ਆ ਗਈ ਹੋਵੇ, ਉਹ ਨਹੀਂ ਸੀ ਚਾਹੁੰਦਾ ਵੀ ਗੋਬਿੰਦ ਰਾਏ ਸਾਹਿਬ ਇੱਥੋਂ ਚਲੇ ਜਾਣ। ਉਹ ਬਜ਼ੁਰਗ 60 ਸਾਲਾਂ ਦਾ ਬਜ਼ੁਰਗ ਤਰਲੇ ਲੈਂਦਾ, ਗੋਬਿੰਦ ਰਾਏ ਜੀ ਇਹ ਸਥਾਨ ਛੱਡ ਕੇ ਨਾ ਜਾਇਓ। ਪਰ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਨਾਲ ਅਨੰਦਪੁਰ ਸਾਹਿਬ ਚਲੇ ਜਾਂਦੇ। ਰੋਜ਼ ਚੌਂਕੜੀ ਵੱਜਦੀ ਹੈ, ਪੰਡਿਤ ਸ਼ਿਵ ਦੱਤ ਆਵਾਜ਼ ਦਿੰਦਾ, ਪੰਡਿਤ ਜੀ ਚਾਹ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਬੈਠਦਾ। ਅਤੇ ਸਤਿਗੁਰੂ ਜੀ ਜਾਣ ਲੱਗੇ ਕਹਿੰਦੇ ਸੀ, ਪੰਡਿਤ ਜੀ ਘਬਰਾਇਓ ਨਾ, ਅਕੀਦਾ ਰੱਖ ਕੇ ਬੈਠੇ ਹੋ, ਜਦੋਂ ਵੀ ਤੁਸੀਂ ਚੌਂਕੜਾ ਮਾਰ ਕੇ ਬੈਠਿਆ ਕਰੋਗੇ, ਸਾਡੀ ਆਵਾਜ਼ ਸੁਣਿਆ ਕਰੋਗੇ, ਪੰਡਿਤ ਜੀ ਚਾਤ। ਉਹੀ ਗੱਲ ਉਸ 15 ਸਾਲ ਦੀ ਭਗਤੀ ਨੇ ਅੰਦਰ ਬਦਲ ਕੇ ਰੱਖ ਦਿੱਤਾ। ਅੱਜ ਉਹੀ ਪੰਡਿਤ ਸ਼ਿਵ ਦੱਤ ਜਿਹਨੇ ਬਾਲਕ ਗੁਰੂ ਗੋਬਿੰਦ ਰਾਏ ਸਾਹਿਬ ਜੀ ਨੂੰ ਵੇਖਿਆ ਸੀ, ਇੱਧਰੋਂ ਪਤਾ ਲੱਗਾ ਵੀ ਰਾਜਾ ਜਿਹੜਾ ਹੈ ਉਹ ਫਤਿਹ ਚੰਦ ਮੈਣੀ ਅਤੇ ਬੀਬੀ ਬਿਸ਼ੰਪਰਾਉ ਦੀ ਪਤਨੀ ਸਤਿਗੁਰੂ ਦੇ ਦੀਦਾਰ ਕਰਨ ਅਨੰਦਪੁਰ ਸਾਹਿਬ ਚੱਲੇ ਆ 15 ਸਾਲਾਂ ਬਾਅਦ। ਇਹਨਾਂ ਨੂੰ ਪਤਾ ਲੱਗਾ ਇਹਨਾਂ ਦੀ ਉਮਰ ਤਕਰੀਬਨ 80 ਸਾਲਾਂ ਦੇ ਕਰੀਬ ਹੋ ਚੱਲੀ ਹੈ, ਕਿਉਂਕਿ 75 ਤੋਂ ਉੱਪਰ ਹੋ ਗਏ।
ਅਤੇ ਇੱਥੇ ਹੁਣ ਪੰਡਿਤ ਸ਼ਿਵ ਦੱਤ ਨੂੰ ਪਤਾ ਲੱਗਾ, ਕਹਿੰਦੇ ਦੌੜੇ ਉੱਥੋਂ ਬੜੀ ਤੇਜ਼ੀ ਨਾਲ, ਨੰਗੇ ਪੈਰੀ ਦੌੜੇ, ਅਤੇ ਰਾਜੇ ਫਤਿਹ ਸ਼ਾਹ ਮੈਣੀ ਨੇ ਉਸ ਵੇਲੇ ਰਾਜੇ ਫਤਿਹ ਚੰਦ ਮੈਣੀ ਨੇ ਪਾਲਕੀ ਰੋਕੀ ਅਤੇ ਪੰਡਿਤ ਜੀ ਨੂੰ ਕਿਹਾ, ਪੰਡਿਤ ਜੀ ਤੁਸੀਂ ਬਜ਼ੁਰਗ ਹੋ ਗਏ ਹੋ, ਤੁਸੀਂ ਨਹੀਂ ਜਾ ਸਕਦੇ। ਉਹਨਾਂ ਕਿਹਾ ਰਾਹ ਵਿੱਚ ਕੀ ਹੋਏਗਾ, ਵੱਧ ਤੋਂ ਵੱਧ ਮੌਤ ਆ ਜਾਏਗੀ, ਪਰ ਆਸ ਤਾਂ ਹੋਏਗੀ ਨਾ ਵੀ ਗੋਬਿੰਦ ਰਾਏ ਦੇ ਦਰਸ਼ਨ ਕਰਨ ਚੱਲੇ, ਨਾਲੇ ਮੈਨੂੰ ਪਤਾ ਲੱਗਾ ਵੀ ਉਹ ਕਲਗੀਆਂ ਵਾਲੇ ਬਣ ਗਏ ਹੁਣ। ਉਹਨਾਂ ਨੂੰ ਲੋਕ ਕਲਗੀ ਵਾਲੇ ਕਹਿਣ ਲੱਗ ਪਏ। ਮੈਂ ਸਾਖੀ ਇਸ ਕਰਕੇ ਪੂਰੀ ਰੱਖਣ ਲੱਗਾ ਕਿ ਉਹ ਪੰਡਿਤ ਦਾ ਅੰਦਰ ਕਿੰਨਾ ਕੁ ਜਾਗਿਆ ਹੋਵੇਗਾ। ਗੁਰਮੁਖੋ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇੱਧਰੋਂ ਕਹਿੰਦੇ ਪੰਡਿਤ ਸ਼ਿਵ ਦੱਤ ਤੁਰ ਪਿਆ। ਪਤਾ ਨਹੀਂ ਕਿੰਨੇ ਕੁ ਦਿਨ ਲੱਗੇ ਰਸਤੇ ਵਿੱਚ, ਰਾਜਾ ਅਤੇ ਰਾਣੀ ਦੋਵੇਂ ਆਪ ਤੁਰ ਕੇ ਜਾਂਦੇ ਅਤੇ ਪੰਡਿਤ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ। ਅਤੇ ਗੁਰਮੁਖੋ, ਜਿਸ ਦਿਨ ਅਨੰਦਪੁਰ ਸਾਹਿਬ ਜੀ ਦੇ ਨਜ਼ਦੀਕ ਪਹੁੰਚਣ ਲੱਗੇ, ਇਹ ਗੱਲ ਨੂੰ ਬੜੇ ਸੁਰਤ ਦੀ ਬਰੀਕੀ ਨਾਲ ਸੁਣਿਓ, ਜਦੋਂ ਕੀਰਤਪੁਰ ਸਾਹਿਬ ਦੇ ਕਰੀਬ ਪਹੁੰਚਣਾ ਸੀ ਅਤੇ ਉਸ ਵੇਲੇ ਪੰਡਿਤ ਸ਼ਿਵ ਦੱਤ ਰਾਜੇ ਫਤਿਹ ਸ਼ਾਹ ਨੂੰ ਕਹਿੰਦਾ ਵੀ ਸਾਨੂੰ ਗੋਬਿੰਦ ਰਾਏ ਪਛਾਣ ਲੈਣਗੇ। ਉਹ 5 ਸਾਲਾਂ ਦੇ ਸੀ ਅਤੇ ਹੁਣ ਲੱਗਦਾ ਉਮਰ 20 ਸਾਲਾਂ ਦੀ ਹੋ ਗਈ, ਨਾਲੇ ਉਹ ਕਲਗੀਆਂ ਵਾਲੇ ਬਣ ਗਏ, ਦਾੜਾ ਪ੍ਰਕਾਸ਼

ਗੁਰੂ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਘੋੜਾ ਨੇੜੇ ਲਿਆਂਦਾ ਅਤੇ ਘੋੜਾ ਪਾਲਕੀ ਦੇ ਨੇੜੇ ਲਿਆ ਕੇ ਕਹਿਣ ਲੱਗੇ ਪੰਡਿਤ ਜੀ ਝਾਤ। ਜਦੋਂ ਇਹ ਸ਼ਬਦ ਵਰਤਿਆ ਪੰਡਿਤ ਜੀ ਝਾਤ, ਪੜਦਾ ਪਰੇ ਕਹਿਣ ਕੇ ਉਸੇ ਵੇਲੇ ਕਹਿਣ ਲੱਗੇ ਮੇਰਾ ਬਾਲਾ ਪ੍ਰੀਤਮ। ਗੁਰੂ ਗੋਬਿੰਦ ਰਾਏ ਸਾਹਿਬ ਘੋੜੇ ਤੋਂ ਉਤਰੇ, ਗੁਰਮੁਖੋ ਘੋੜੇ ਤੋਂ ਉਤਰ ਕੇ ਉਸੇ ਵਕਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਪੰਡਿਤ ਜੀ ਦੀ ਪਾਲਕੀ ਵੀ ਰੱਖ ਦਿੱਤੀ ਗਈ। ਪੰਡਿਤ ਜਿਉਂ ਸਤਿਗੁਰੂ ਦੇ ਚਰਨਾਂ ਨੂੰ ਆਣ ਕੇ ਮੱਥਾ ਟੇਕਣ ਲੱਗਾ, ਸਤਿਗੁਰੂ ਨੇ ਮੋਢਿਆਂ ਤੋਂ ਫੜ ਕੇ ਸੀਨੇ ਨਾਲ ਲਾ ਲਿਆ। ਸਤਿਗੁਰੂ ਸਾਹਿਬ ਮਹਾਰਾਜ ਨੂੰ ਕਹਿੰਦਾ ਮੇਰਾ ਬਾਲਾ ਪ੍ਰੀਤਮ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਸ਼ਬਦ ਵਰਤਿਆ ਨਾ ਪੰਡਿਤ ਜੀ, ਅਤੇ ਪੰਡਿਤ ਸ਼ਿਵ ਦੱਤ ਕਹਿੰਦੇ ਤੁਹਾਨੂੰ ਯਾਦ ਹੈ? ਕਹਿਣ ਲੱਗੇ ਭੁੱਲਿਆ ਕਿੱਥੇ ਹਾਂ। ਉਸ ਦਿਨ ਫਿਰ ਕਹਿੰਦੇ ਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਣ ਕੇ ਬੜੀ ਕਮਾਈ ਕੀਤੀ ਉਸ ਬ੍ਰਾਹਮਣ ਪੰਡਿਤ ਨੇ। ਅਖੀਰ ਜਿੱਦਣ ਰਾਜਾ ਫਤਿਹ ਸ਼ਾਹ ਨੇ ਵਾਪਸ ਜਾਣ ਦਾ ਫੈਸਲਾ ਕੀਤਾ, ਉਸ ਦਿਨ ਕਿਹਾ ਪੰਡਿਤ ਜੀ ਤਿਆਰੀ ਕਰ ਲਓ, ਅੱਜ ਆਪਾਂ ਵਾਪਸ ਚਲੇ ਜਾਣਾ ਪਟਨਾ, ਪਟਨੇ ਦੀ ਧਰਤੀ ਨੂੰ। ਅਤੇ ਉਸ ਵੇਲੇ ਪੰਡਿਤ ਸ਼ਿਵ ਦੱਤ ਕਹਿੰਦਾ ਕੌਣ ਕਹਿੰਦਾ ਮੈਂ ਵਾਪਸ ਜਾਣ ਵਾਸਤੇ ਆਇਆ? ਅਤੇ ਕਹਿੰਦੇ ਫਿਰ ਆਖਿਆ ਮੈਂ ਤਾਂ ਇੱਥੇ ਸਮਾਉਣ ਵਾਸਤੇ ਆਇਆ, ਹੁਣ ਨਹੀਂ ਇੱਥੋਂ ਜਾਣਾ। ਉਹਨਾਂ ਕਿਹਾ ਨਹੀਂ ਪੰਡਿਤ ਜੀ, ਤੁਹਾਡਾ ਪ੍ਰਬੰਧ ਕੀਤਾ ਹੈ, ਜਾਣਾ ਹੋਵੇਗਾ। ਜਦੋਂ ਤਿਆਰੀ ਕਰਨ ਲੱਗੇ, ਜਦੋਂ ਰਾਜਾ ਸ਼ਿਵ ਦੱਤ ਉਸ ਵੇਲੇ ਰਾਜਾ ਫਤਿਹ ਸ਼ਾਹ ਮੈਣੀ ਤੁਰਨ ਲੱਗਾ ਆਪਣੀ ਰਾਣੀ ਨੂੰ ਨਾਲ ਲੈ ਕੇ, ਅਤੇ ਪੰਡਿਤ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਅਤੇ ਨਮਸਕਾਰ ਕਰਦਿਆਂ ਸਾਰ ਪੰਡਿਤ ਸ਼ਿਵ ਦੱਤ ਦੇ ਸਵਾਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਿਕਲ ਗਏ। ਉਹ ਸਦੀਵ ਕਾਲ ਵਾਸਤੇ ਅਨੰਦਪੁਰ ਸਾਹਿਬ ਦਾ ਵਾਸੀ ਬਣ ਕੇ ਬੈਠ ਗਿਆ। ਮਹਾਰਾਜ ਜੀ ਕਹਿੰਦੇ ਜੀਵਨ ਦੇ ਵਿੱਚ ਪੰਡਿਤ ਹੈ ਹੀ ਉਹ ਜਿਹਨੇ ਮਨ ਨੂੰ ਪ੍ਰਬੋਧ ਲਿਆ, ਜਿਹਨੇ ਮਨ ਨੂੰ ਜਗਾ ਲਿਆ ਹੈ, ਜਿਹਦਾ ਮਨ ਜਾਗ੍ਰਿਤ ਹੋ ਗਿਆ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਦੁਨੀਆਂ ਦੇ ਵਿੱਚ ਨਾਮ ਰਖਵਾ ਲੈਣਾ ਪੰਡਿਤ ਨਹੀਂ ਹੈ, ਅਸਲ ਦੇ ਵਿੱਚ ਵਿਦਵਤਾ ਨੂੰ ਕਮਾ ਕੇ ਜੀਵਨ ਵਿੱਚੋਂ ਵਿਦਵਤਾ ਦਾ ਭਰਪੂਰ ਮੁਜਸਮਾ ਪ੍ਰਗਟ ਕਰ ਲੈਣਾ, ਅਸਲ ਦੇ ਵਿੱਚ ਇਹ ਵਿਦਵਤਾ ਹੈ। ਮਹਾਰਾਜ ਜੀ ਕਹਿਣ ਲੱਗੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮੈ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਗੁਰਮੁਖੋ ਜਦੋਂ ਐਸੇ ਸ਼ਿਵ ਦੱਤ ਪੰਡਿਤ ਵਰਗੇ ਸਮਰਪਿਤ ਹੋ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਡਿੱਗ ਪੈਣ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਇਹੋ ਜਿਹੇ ਗੁਰਮੁਖਾਂ ਨੂੰ ਹਮੇਸ਼ਾ ਚੇਤੇ ਰੱਖਦਾ। ਇੱਥੇ ਫਿਰ ਮਹਾਰਾਜ ਜੀ ਨੇ ਵਾਰ ਵਾਰ ਕਿਹਾ, ਸਤਿਗੁਰੂ ਜੀ ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜਿਹਨੇ ਮਨ ਨੂੰ ਜਗਾ ਲਿਆ ਹੈ, ਫਿਰ ਰਾਮ ਨਾਮ ਆਤਮ ਮਹਿਸੋਧ ਹੈ, ਕਹਿੰਦੇ ਨੇ ਰਮਿਆ ਹੋਇਆ ਅਕਾਲ ਪੁਰਖ ਦਾ ਜਿਹੜਾ ਸਰੂਪ ਹੈ ਉਹਦੇ ਨਾਮ ਨੂੰ ਆਤਮ, ਆਤਮ ਦਾ ਅਰਥ ਹੈ ਨਿੱਜ ਵਿੱਚ, ਨਿੱਜ ਜਿਹੜਾ ਹੈ ਉਹ ਚਾਰ ਤਰੀਕਿਆਂ ਨਾਲ ਹੋਂਦ ਵਿੱਚ ਆਇਆ ਹੈ, ਜਿਹਨੂੰ ਆਪਾਂ ਮਨ, ਚਿੱਤ, ਬੁੱਧ ਅਤੇ ਅਹੰ ਕਹਿੰਦੇ ਹਾਂ। ਅਤੇ ਇਹ ਚਿੱਤ ਨੂੰ ਸੋਧਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸਤਿਗੁਰੂ ਸਾਹਿਬ ਜੀ ਨੇ ਗਿਆਨ ਖੰਡ ਵਾਲੀ ਪੌੜੀ ਵਿੱਚ ਦੱਸੀ ਹੈ ਕਿ ਜਿੱਥੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ। ਜਿਹੜੀ ਹੁਣ ਉਹ ਘਾੜਤ ਘੜੀ ਗਈ ਉਹ ਕਿਹੜੀ ਹੈ? ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੂਰਾ ਸਿੱਧਾ ਕੀ ਸੁੱਧ। ਇਹਨੂੰ ਕਿਹਾ ਹੈ ਆਤਮ ਨਿੱਜ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਕੀ ਹੈ ਕਿ ਰਾਮ ਨਾਮ ਆਤਮ ਮੈਂ ਸੁੱਧ ਹੈ। ਸਤਿਗੁਰੂ ਜੀ ਕਹਿੰਦੇ ਰਮੇ ਹੋਏ ਅਕਾਲ ਪੁਰਖ ਨੂੰ ਉਹਦੇ ਨਾਮ ਨੂੰ ਆਪਣੇ ਨਿੱਜ ਆਤਮ ਦੇ ਵਿੱਚ ਸੋਧੇ, ਟਿਕਾ ਲਵੇ ਸੋਧ ਕਰਕੇ। ਅਤੇ ਸਤਿਗੁਰੂ ਮਹਾਰਾਜ ਕਹਿਣ ਕਿ ਜਿੱਦਣ ਰਾਮ ਨਾਮ ਹਿਰਦੇ ਵਿੱਚ ਸੋਧਿਆ ਗਿਆ, ਟਿਕ ਗਿਆ, ਅਤੇ ਅਗਲੀ ਅਵਸਥਾ ਫਿਰ ਸਤਿਗੁਰੂ ਜੀ ਪ੍ਰਗਟ ਕਰਦਿਆਂ ਕਹਿੰਦੇ ਨੇ ਰਾਮ ਨਾਮ ਸਾਰ ਰਸ ਪੀਵੈ। ਜਦੋਂ ਅੰਦਰ ਵਾਲਾ ਭਾਂਡਾ ਸੋਧਿਆ ਗਿਆ, ਅੰਮ੍ਰਿਤ ਟਿਕ ਗਿਆ, ਅਤੇ ਮਹਾਰਾਜ ਜੀ ਕਹਿੰਦੇ ਫਿਰ ਸੁਰਤ ਮਾਹੇ ਜੋ ਨਿਰਤੇ ਕਰਤੇ, ਹੁਣ ਸੁਰਤ ਰਾਹੀਂ ਜਦੋਂ ਨਿੱਜ ਵਿੱਚ, ਕਿਉਂਕਿ ਬਾਹਰੀ ਸੁਭਾਅ ਹੈ ਪਰਾ ਪਸੰਤੀ ਮਧਮਾ ਅਤੇ ਬੈਖਰੀ, ਧੁਨੀ ਤੋਂ ਜਿਹੜੀ ਧੁਨ ਪੈਦਾ ਹੋਈ ਉਹਨੂੰ ਪਰਾ ਕਿਹਾ, ਜਿਹੜੀ ਰਿੱਧ ਤੱਕ ਆ ਗਈ ਉਹਨੂੰ ਪਸੰਤੀ ਕਿਹਾ, ਜਿਹੜੀ ਗਲੇ ਤੱਕ ਆ ਗਈ ਉਹਨੂੰ ਮਧਮਾ ਕਿਹਾ, ਜਿਹੜੀ ਮੂੰਹ ਵਿੱਚੋਂ ਨਿਕਲ ਗਈ ਉਹਨੂੰ ਬੈਖਰੀ ਕਿਹਾ। ਜਦੋਂ ਇਹ ਦੋਵੇਂ ਉਲਟ ਹੋ ਗਈਆਂ, ਬੈਖਰੀ ਤੋਂ ਮਧਮਾ, ਮਧਮਾ ਤੋਂ ਪਸੰਤੀ,

ਕੀਤ ਸੰਤੀ ਤੋਂ ਪਰਾ, ਭਾਵ ਜਿਵੇਂ ਬਾਹਰ ਵਾਜ ਜਾਂਦੀ ਉਵੇਂ ਅੰਦਰ ਜਾ ਕੇ ਧੁਨ ਜਿਹੜਾ ਹੈ ਉਹ ਅੰਦਰ ਚੋਟ ਵੱਜਣੀ ਸ਼ੁਰੂ ਹੋ ਗਈ। ਜਦੋਂ ਅੰਦਰ ਦੀ ਚੋਟ ਵੱਜੀ ਤਾਂ ਫਿਰ ਮਹਾਰਾਜ ਜੀ ਕਹਿੰਦੇ ਨੇ ਉਹ ਭਾਂਡਾ ਹੌਲੀ ਹੌਲੀ ਕਰਕੇ ਭਰਨਾ ਸ਼ੁਰੂ ਹੋਇਆ, ਅੰਮ੍ਰਿਤ ਉਹਦੇ ਵਿੱਚ ਡਿੱਗਣਾ ਸ਼ੁਰੂ ਹੋਇਆ। ਜਦੋਂ ਅੰਮ੍ਰਿਤ ਡਿੱਗਿਆ ਫਿਰ ਸਤਿਗੁਰੂ ਜੀ ਕਹਿੰਦੇ ਨੇ ਰਾਮ ਨਾਮ ਸਾਰ ਰਸ ਪੀਵੈ, ਉਹਦਾ ਅੰਦਰ ਆਪਣੇ ਆਪ ਕਰਮ ਇੰਦਰਿਆਂ ਰਾਹੀਂ ਗਿਆਨ ਇੰਦਰਿਆਂ ਰਾਹੀਂ ਸਾਰ ਭਾਵ ਕਿ ਨਾਮ ਰੂਪੀ ਸਾਰ ਜਿਹੜਾ ਹੈ ਉਹ ਰਸ ਨੂੰ ਪੀਣਾ ਸ਼ੁਰੂ ਕਰ ਦਿੰਦਾ ਹੈ। ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਸਤਿਗੁਰੂ ਜੀ ਕਹਿੰਦੇ ਫਿਰ ਇਹੋ ਜਿਹੇ ਪੰਡਿਤ, ਇਹੋ ਜਿਹੇ ਵਿਦਵਾਨ, ਇਹੋ ਜਿਹੇ ਧਾਰਮਿਕ ਆਗੂ ਦੇ ਜੀਵਨ ਦੇ ਵਿੱਚੋਂ ਪ੍ਰਭਾਵਿਤ ਹੋ ਕੇ ਫਿਰ ਆਤਮਿਕ ਤਲ 'ਤੇ ਮਹਾਰਾਜ ਕਹਿਣਗੇ ਸਮੁੱਚਾ ਸੰਸਾਰ ਉਹਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਜਿਉਂਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਉਸ ਪੰਡਿਤ ਦੇ ਉਪਦੇਸ਼ ਤੋਂ ਫਿਰ ਸਮੁੱਚੇ ਸੰਸਾਰ ਦੇ ਵਿੱਚ ਸਾਰਾ ਦਾ ਸਾਰਾ ਜਗਤ ਜਿਉਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਹਰ ਕੀ ਕਥਾ ਹਿਰਦੈ ਵਸਾਵੈ, ਹਰ ਨਾਮ ਅਕਾਲ ਪੁਰਖ ਦਾ ਹੈ। ਅੱਠ ਅਰਥ ਆਪਾਂ ਉਦਨ ਕੀਤੇ ਸੀ ਹਰ ਦੇ, ਕਿ ਜਿਹੜਾ ਹਰ ਸ਼ਬਦ ਹੈ ਔਰ ਇਸ ਹਰ ਸ਼ਬਦ ਦੇ ਜਿਹੜੇ ਨੇ ਉਹ ਵੱਖ ਵੱਖ ਤਰੀਕਿਆਂ ਨਾਲ ਅਰਥ ਕੀਤੇ ਜਾ ਸਕਦੇ, ਜਥਾ ਪ੍ਰਕਰਨ ਤਥਾ ਅਰਥ ਹੁੰਦਾ। ਮਹਾਰਾਜ ਜੀ ਨੇ ਕਿਹਾ ਕਿ ਇੱਥੇ ਹਰ ਹਰ ਕੀ ਕਥਾ, ਹਰ ਨਾਮ ਅਕਾਲ ਪੁਰਖ ਦਾ ਵੀ ਹੈ, ਹਰ ਨਾਮ ਹਰ ਲੈਣ ਵਾਲੇ ਦਾ ਵੀ ਹੈ, ਹਰ ਨਾਮ ਪਾਣੀ ਦਾ ਵੀ ਹੈ, ਹਰ ਨਾਮ ਡੱਡੂ ਨੂੰ ਵੀ ਕਿਹਾ ਜਾਂਦਾ, ਹਰ ਨਾਮ ਸੱਪ ਨੂੰ ਵੀ ਕਿਹਾ ਜਾਂਦਾ, ਹਰ ਨਾਮ ਧੋ ਦੇਣ ਵਾਲੇ ਦਾ ਵੀ ਹੈ। ਸਤਿਗੁਰੂ ਜੀ ਕਹਿੰਦੇ ਹਰ ਕੀ ਕਥਾ, ਅਕਾਲ ਪੁਰਖ ਜਿਹੜਾ ਹੈ ਉਹਦੀ ਕਥਾ ਨੂੰ ਹਿਰਦੈ ਵਸਾਵੈ, ਉਹ ਹਿਰਦੇ ਰੂਪੀ ਘਰ ਦੇ ਵਿੱਚ ਵਸਾਵੈ ਦਾ ਅਰਥ ਹੈ ਵਸਾ ਲੈਂਦਾ। ਹਰ ਕੀ ਕਥਾ ਹਿਰਦੈ ਵਸਾਵੈ, ਅਤੇ ਜਿੱਦਣ ਉਹਦੀ ਅਕਥ ਕਥਾ ਹਿਰਦੇ ਰੂਪੀ ਘਰ ਦੇ ਵਿੱਚ ਫਿਰ ਵਸ ਗਈ, ਪਾਤਸ਼ਾਹ ਮਹਾਰਾਜ ਸਮਝਾਉਂਦਿਆਂ ਕਹਿੰਦੇ ਨੇ ਸੋ ਪੰਡਿਤ ਫਿਰ ਜੋਨ ਨਾ ਆਵੇ। ਮਹਾਰਾਜ ਜੀ ਕਹਿੰਦੇ ਫਿਰ ਐਸਾ ਪੰਡਿਤ ਜੋਨਾਂ ਵਿੱਚ ਨਹੀਂ ਆਉਂਦਾ, ਭਟਕਦਾ ਨਹੀਂ, ਉਹ ਆਪਣੇ ਨਿੱਜ ਵਿੱਚ ਅਕਾਲ ਪੁਰਖ ਦੀ ਕਥਾ ਨੂੰ ਬਾਰ ਬਾਰ, ਮਹਾਰਾਜ ਜੀ ਕਹਿਣ ਲੱਗੇ ਉਹ ਬਾਰ ਬਾਰ ਨਿੱਜ ਵਿੱਚ ਦ੍ਰਿੜ ਕਰਦਾ ਹੈ, ਨਿੱਜ ਵਿੱਚ ਜਾਗ੍ਰਿਤ ਕਰਦਾ, ਅਤੇ ਜਦੋਂ ਇਸ ਕਥਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਤੁਰੇ ਤਾਂ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸੋ ਪੰਡਿਤ ਫਿਰ ਜੋਨ ਨਾ ਆਵੇ। ਦੋ ਤਰੀਕਿਆਂ ਨਾਲ ਬੰਦਾ ਜੋਨ ਭੁਗਤਦਾ, ਸਰੀਰ ਵਿੱਚ ਰਹਿੰਦਿਆਂ ਤਾਂ ਪਤਾ ਲੱਗ ਜਾਂਦਾ, ਪਰ ਜਦੋਂ ਇਸ ਜੀਵਨ ਵਿੱਚ ਆ ਸਰੀਰ ਤੋਂ ਵਿਦਾਇਗੀ ਮਿਲ ਜਾਂਦੀ ਹੈ, ਆਤਮਾ ਦੇ ਵਿੱਚੋਂ ਜੋਤ ਨਿਕਲ ਕੇ ਕਿਸੇ ਹੋਰ ਸਰੀਰ ਵਿੱਚ ਚਲੀ ਜਾਂਦੀ ਜਾਂ ਸਿੱਧੀ ਅਕਾਲ ਪੁਰਖ ਵਿੱਚ ਲੀਨ ਹੋ ਜਾਂਦੀ, ਫਿਰ ਉੱਥੇ ਇਨਸਾਨ ਫੈਸਲਾ ਨਹੀਂ ਕਰ ਸਕਦਾ। ਕਿਉਂਕਿ ਇੱਕ ਗੱਲ ਦਾ ਨਿਰਣਾ ਜ਼ਰੂਰ ਹੈ, ਜਿਉਂਦੇ ਜੀ ਮਨੁੱਖ ਦੀ ਆਦਤ, ਮਨੁੱਖ ਦੀ ਬਿਰਤੀ, ਮਨੁੱਖ ਦੀ ਸੋਚ, ਉਹਦੀ ਵਿਚਾਰਧਾਰਾ ਤੋਂ ਪਤਾ ਕੀਤਾ ਜਾ ਸਕਦਾ ਵੀ ਇਹ ਕਿਹੜੀ ਜੋਨ ਵਿੱਚ ਫਿਰਦਾ ਪਿਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਜਿਹਨੇ ਵਿਦਵਤਾ ਧਾਰਨ ਕਰ ਲਈ ਨਾ ਗੁਰਮੁਖਤਾ ਹੀ ਬਿਰਤੀ ਸਹਿਤ, ਫਿਰ ਸਤਿਗੁਰੂ ਜੀ ਕਹਿੰਦੇ ਇੱਕ ਗੱਲ ਦਾ ਨਿਰਣਾ ਕਰਿਓ ਸੋ ਪੰਡਿਤ ਫਿਰ ਜੋਨ ਨਾ ਆਵੇ। ਉਹ ਪੰਡਿਤ ਨਾ ਤਾਂ ਲੋਭ ਭਾਵ ਸਵਾਨ ਦੀ ਜੋਨ ਵਿੱਚ ਆਉਂਦਾ, ਨਾ ਉਹ ਵਾਸ਼ਨਾਤਮਕ ਬਿਰਤੀ ਤੋਂ ਪ੍ਰਭਾਵਿਤ ਹੁੰਦਾ, ਨਾ ਉਹਦੇ ਅੰਦਰ ਕਿਸੇ ਸਰੀਰ ਨੂੰ ਵੇਖ ਕੇ ਵਾਸ਼ਨਾ ਪੈਦਾ ਹੁੰਦੀ ਹੈ, ਉਹਦਾ ਅੰਦਰ ਜਿਹੜਾ ਹੈ ਮਹਾਰਾਜ ਜੀ ਕਹਿਣ ਲੱਗੇ ਬਾਰ ਬਾਰ ਜੋਨਾਂ ਵਿੱਚ ਭਟਕਦਾ ਨਹੀਂ, ਉਹਨੂੰ ਪਤਾ ਲੱਗ ਜਾਂਦਾ। ਵੇਦ ਚਾਰ ਵੇਦ ਨੇ ਜਿਹਦੇ ਵਿੱਚ ਰਿਗ ਵੇਦ, ਯੁਜਰ ਵੇਦ, ਸਾਮ ਵੇਦ ਅਤੇ ਅਥਰਵਣ ਵੇਦ, ਚਾਰ ਵੇਦ ਨੇ। ਉਸ ਤੋਂ ਬਾਅਦ ਪੁਰਾਣ 18 ਨੇ, ਉਸ ਤੋਂ ਬਾਅਦ ਸਿਮਰਤੀਆਂ ਦੀ ਗਿਣਤੀ 27 ਹੈ। ਮਹਾਰਾਜ ਜੀ ਕਹਿੰਦੇ ਜਦੋਂ ਵੇਦ ਪੁਰਾਣ ਸਿਮਰਤ ਬੁੱਝੈ ਮੂਲ, ਜਦੋਂ ਇਹ ਗੱਲ ਬੁੱਝ ਲਈ ਜਾਏ ਵੇਦ ਪੁਰਾਣ ਧਾਰਮਿਕ ਗ੍ਰੰਥਾਂ ਦਾ ਮੂਲ ਕੀ ਹੈ, ਮੂਲ ਪਤਾ ਕੀ ਹੈ, ਮਹਾਰਾਜ ਜੀ ਕਹਿਣ ਲੱਗੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਮਹਾਰਾਜ ਜੀ ਕਹਿਣ ਲੱਗੇ ਦੁਨੀਆਂ ਦੇ ਲੋਕੋ ਧਾਰਮਿਕ ਗ੍ਰੰਥ ਕੂਕ ਕੂਕ ਕੇ ਕਹਿੰਦੇ ਆ, ਜਿੰਨਾ ਚਿਰ ਤੱਕ ਅੰਦਰੋਂ ਨਾਮ ਨਹੀਂ ਪ੍ਰਗਟ ਹੋਇਆ ਉਨ੍ਹਾਂ ਚਿਰ ਤੱਕ ਹੋਛੀਆਂ ਗੱਲਾਂ ਹੀ, ਉਹਨਾਂ ਚਿਰ ਤੱਕ ਕੱਖ ਨਹੀਂ। ਮਹਾਰਾਜ ਜੀ ਨੇ ਕਿਹਾ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀ ਜੈ ਬੁੱਧ ਵਿਵੇਕਾ।
ਮੈਨੂੰ ਕਿਰਪਾ ਕਰ ਦਿਓ, ਉਹ ਬੁੱਧ ਦੇ ਦਿਓ ਜਿਹਦੀ ਬੁੱਧ ਸਹਿਤ ਅੰਦਰ ਵਿਵੇਕਤਾ ਆ ਜਾਏ, ਅੰਦਰ ਗਿਆਨ ਪ੍ਰਗਟ ਹੋ ਜਾਏ। ਮਹਾਰਾਜ ਜੀ ਕਹਿੰਦੇ ਵੇਦ ਪੁਰਾਣ ਸਿਮ੍ਰਿਤ ਬੁੱਝੈ ਮੂਲ, ਉਹ ਮੂਲ ਦਾ ਅਰਥ ਕੀ ਹੈ, ਮੁੱਢ ਬੁੱਝ ਲੈਂਦਾ ਵੀ ਕਹਿਣਾ ਕੀ ਚਾਹੁੰਦੇ ਨੇ ਧਾਰਮਿਕ ਗ੍ਰੰਥ। ਅਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਬੁੱਝ ਲੈਂਦਾ ਫਿਰ ਸੂਖਮ ਮੈਂ, ਸੂਖਮ ਦਾ ਅਰਥ ਹੁੰਦਾ ਬਹੁਤ ਬਰੀਕ, ਜਾਣੈ ਅਸਥੂਲ। ਮਹਾਰਾਜ ਜੀ ਕਹਿਣ ਲੱਗੇ ਸੂਖਮ ਦੇ ਵਿੱਚ ਬੈਠਾ ਹੋਇਆ ਅਸਥੂਲ ਕਰਤਾ ਪੁਰਖ ਦਿਸ ਪੈਂਦਾ, ਫੁੱਲ ਵਿੱਚ ਸੁਗੰਧੀ ਮਹਿਸੂਸ ਹੁੰਦੀ ਹੈ, ਦਿਸਦੀ ਨਹੀਂ, ਹਰੇਕ ਸਰੀਰ ਵਿੱਚ ਰੱਬ ਮਹਿਸੂਸ ਹੋਣ ਲੱਗ ਪੈਂਦਾ ਹੈ, ਉਹ ਦਿਖਣ ਦਾ ਮੁਹਤਾਜ ਨਹੀਂ ਹੈ। ਇੱਥੇ ਫਿਰ ਮਹਾਰਾਜ ਸੁਖਮ ਮੈਂ ਜਾਣੈ ਅਸਥੂਲ, ਅਗਲੀ ਅਵਸਥਾ ਚੌ ਵਰਨਾਂ ਕੋ ਦੇ ਉਪਦੇਸ਼। ਚਾਰ ਵਰਨ ਕਿਹੜੇ ਨੇ? ਪਹਿਲਾ ਵਰਨ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਹੀ ਹੈ ਨਾ ਜੀ, ਪਰ ਇਹਨਾਂ ਦਾ ਅੰਤਰੀਵ ਅਰਥ ਕਰੀਏ ਹਾਂ ਆਪਾਂ। ਇਹਨਾਂ ਦਾ ਅੰਤਰੀਵ ਅਰਥ ਕੀ? ਬ੍ਰਾਹਮਣ ਕੌਣ ਹੈ? ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ, ਖੱਤਰੀ ਸੋ ਜੋ ਕਰਮਾਂ ਕਾ ਸੂਰ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਖੱਤਰੀ ਉਹ ਜਿਹੜਾ ਕਰਮਾਂ ਕਰਕੇ ਸੂਰਮਾ ਹੋਵੇ। ਹੁਣ ਇਹ ਗੱਲ ਦਾ ਖਿਆਲ ਕਰੋ ਗੁਰਮੁਖੋ, ਮਹਾਰਾਜ ਜੀ ਕਹਿਣ ਲੱਗੇ ਕੋਈ ਗੁਰੂ ਘਰ ਦੇ ਵਿੱਚ ਵਿਦਵਾਨ ਹੋਵੇ ਅਤੇ ਜਾਂ ਫਿਰ ਕੋਈ ਸੂਰਮਾ ਸ਼ਸਤਰਾਂ ਦਾ ਧਾਰਨੀ ਹੋਵੇ ਅਤੇ ਉਹ ਖੱਤਰੀ ਦਾ ਕਰਮ ਨਿਭਾ ਰਿਹਾ ਹੈ ਅਤੇ ਜਦੋਂ ਉਹ ਆਪਣੀ ਦੁਕਾਨ 'ਤੇ ਕਿਰਤ ਕਰਦਿਆਂ ਕਰਦਿਆਂ ਰੱਬ ਚੇਤੇ ਕਰੇ ਅਤੇ ਉਹ ਵੈਸ਼ ਦਾ ਕਰਮ ਨਿਭਾ ਰਿਹਾ ਅਤੇ ਜਦੋਂ ਉਸੇ ਹੱਥ ਵਿੱਚ ਪੋਚਾ ਫੜ ਕੇ, ਝਾੜੂ ਫੜ ਕੇ, ਕੋਈ ਕੱਪੜਾ ਫੜ ਕੇ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੋ ਰਿਹਾ ਹੋਵੇ, ਉਹ ਸ਼ੂਦਰ ਦੇ ਕਰਮ ਨੂੰ ਪੂਰਿਆਂ ਕਰ ਦਿੰਦਾ। ਮਹਾਰਾਜ ਜੀ ਕਹਿੰਦੇ ਇਸ ਗੱਲ ਦੀ ਅਵਸਥਾ ਨੂੰ ਵੇਖੀਏ ਕਿ ਚੌਹ ਵਰਨਾ ਕੋ ਦੇ ਉਪਦੇਸ਼। ਮਹਾਰਾਜ ਜੀ ਕਹਿਣ ਲੱਗੇ ਫਿਰ ਉਹ ਜਿਹਨੂੰ ਦਿਸ ਪਿਆ ਰੱਬ ਕਰਤਾ ਪੁਰਖ ਸਾਰਿਆਂ ਵਿੱਚ, ਮਹਾਰਾਜ ਜੀ ਕਹਿੰਦੇ ਫਿਰ ਚਾਰਾਂ ਵਰਨਾਂ ਨੂੰ ਉਹ ਸੰਸਾਰ ਵਿੱਚ ਉਪਦੇਸ਼ ਦਿੰਦਾ। ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਮਹਾਰਾਜ ਜੀ ਕਹਿਣ ਲੱਗੇ ਹੀ ਨਾਨਕ ਜੀ ਮੇਰੀ ਉਸ ਪੰਡਿਤ ਨੂੰ ਸਦੀਵੀ ਨਮਸਕਾਰ ਹੈ। ਆਦੇਸ਼ ਦਾ ਅਰਥ ਹੁੰਦਾ ਆਗਿਆ ਵਿੱਚ ਆਣ ਕੇ ਇਸ ਸਮਰਪਿਤ ਹੋ ਕੇ ਮੱਥਾ ਟੇਕ ਦੇਣਾ, ਜਿਹਨੂੰ ਆਪਾਂ ਕਿਹਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਦੇਸ਼ ਤੇ ਸਹਿ ਆਦੇਸ਼। ਮਹਾਰਾਜ ਜੀ ਕਹਿੰਦੇ ਨਮਸਕਾਰ ਹੈ ਉਹਨੂੰ ਜਿਹੜਾ ਆਦ ਤੋਂ ਹੈ, ਅਨੀਲ ਦਾਗ ਤੋਂ ਰਹਿਤ ਹੈ, ਅਨਾਦ ਅਨਾਦੀ ਸਰੂਪ ਜਿਹਦਾ ਆਦ ਵੀ ਕੋਈ ਨਹੀਂ ਹੈ, ਅਨਾਹਤ ਹੈ, ਜੁਗ ਜੁਗ ਏਕੋ ਵੇਸ ਜਿਹਦਾ ਸਰੂਪ ਜੁਗਾਂ ਜੁਗਾਂਤਰਾਂ ਵਿੱਚ ਇੱਕ ਹੈ। ਸਤਿਗੁਰੂ ਕਿਰਪਾ ਕਰੇ ਗੁਰਮੁਖੋ, ਇੰਨੀ ਕੁ ਹਾਜ਼ਰੀ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜਿਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ ਇਹ ਪੁਰਖਾ ਜੇ ਤੂੰ ਵਿਦਵਾਨ ਹੈ ਨਾ ਤਾਂ ਇੱਕ ਗੱਲ ਦਾ ਨਿਰਣਾ ਪ੍ਰਣ ਮਨ ਵਿੱਚ ਕਰ ਕਿ ਉਸ ਗਿਆਨ ਨੂੰ ਆਪਣੇ ਨਿੱਜ ਦੇ ਜੀਵਨ ਦੇ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕਰ, ਉਸ ਗਿਆਨ ਨੂੰ ਲਾਜ਼ਮੀ ਆਪਣੀ ਸੁਰਤ 'ਤੇ ਲਾਗੂ ਕਰ, ਫਿਰ ਜਾ ਕੇ ਕਿਧਰੇ ਪ੍ਰਾਪਤੀ ਹੋਵੇਗੀ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇਸੇ ਤਰ੍ਹਾਂ ਸਮਝਾਉਣ ਦਾ ਵਾਰ ਵਾਰ ਨਿਰਣਾ ਕਰਕੇ ਸਾਨੂੰ ਦੱਸਦੇ ਨੇ। ਸਤਿਗੁਰੂ ਜੀ ਕਿਰਪਾ ਕਰਨ ਗੁਰਮੁਖੋ, ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਸਤਿਗੁਰੂ ਜੀ ਤਰਸ ਕਰਨ ਪਾਵਨ ਵਿਚਾਰ ਕਰਦਿਆਂ ਤੋਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ, ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਉਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਗੁਰੂ ਸਤਸੰਗ ਜੀ, ਜਿੰਨਾ ਸਮਾਂ ਕੀਰਤਨ ਦਾ ਸੀ, ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਾਣੇ ਜਾਣੇ ਬਿੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ। ਆਓ ਹੁਣ ਬੜੇ ਹੀ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਬਕਣਾ ਜੀ ਸਾਡੇ ਵਿਚਕਾਰ ਪਹੁੰਚੇ ਹਨ। ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸੋਂ ਸਰਵਣ ਕਰਨਾ ਹੈ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਕਰਦਾ ਹੈ ਜੁਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪਕਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ 8:10 ਤੱਕ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਹਿਲਾਂ ਭਾਈ ਸਾਹਿਬ ਜੀ ਐਤਵਾਰ ਤੱਕ ਇਹਨਾਂ ਦਾ ਪ੍ਰੋਗਰਾਮ ਬਣਿਆ ਸੀ, ਪਰ ਹੁਣ ਅਗਲੇ ਹਫ਼ਤੇ ਦੇ ਵੀਰਵਾਰ ਤੱਕ ਇਸੇ ਤਰ੍ਹਾਂ ਹਰ ਰੋਜ਼ ਆਪ ਸੰਗਤਾਂ ਨੂੰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਹਰ ਰੋਜ਼ ਅਗਲੇ ਵੀਰਵਾਰ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਿਕ ਬਾ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ

0: ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹਾਂ ਸੰਧਿਆ ਦੇ ਦੀਵਾਨਾਂ ਵਿੱਚ ਜੁੜ ਮਿਲ ਬੈਠ ਬੜੇ ਪਿਆਰ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਵਿੱਚ ਗੁਰੂ ਕੀ ਰਾਗੀ ਸਾਹਿਬਾਨਾਂ ਤੋਂ ਰਾਗੀ ਜਥੇ ਤੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਸਾਨੂੰ ਮਿਲਿਆ ਹੈ। ਸਤਿਗੁਰੂ ਗੁਰੂ ਗਰੀਬ ਨਿਵਾਜ ਮਾਲਕ ਕਿਰਪਾ ਕਰਨ ਪੜ੍ਹੀ ਹੋਈ ਗੁਰਬਾਣੀ ਕੀਤਾ ਹੋਇਆ ਕੀਰਤਨ ਇਹ ਸਾਡੇ ਰਿੱਧ ਹਿਰਦੇ ਵਿੱਚ ਵਾਸਾ ਕਰ ਜਾਏ। ਜਿਵੇਂ ਕੋਈ ਵੀ ਬੀਜ ਹੁੰਦਾ ਹੈ ਜਦੋਂ ਤੱਕ ਧਰਤੀ ਦੇ ਵਿੱਚ ਨਹੀਂ ਸਮਾਉਂਦਾ ਤਾਂ ਧਰਤੀ ਕੋਈ ਫਲ ਨਹੀਂ ਦੇ ਸਕਦੀ। ਜੇ ਕੋਈ ਇਨਸਾਨ ਬੀਜ ਲਿਜਾ ਕਰਕੇ ਅਤੇ ਧਰਤੀ ਦੇ ਉੱਪਰ ਐਵੇਂ ਹੀ ਸੁੱਟ ਦੇ ਅਤੇ ਕੁਝ ਸਮੇਂ ਬਾਅਦ ਆਖੇ ਵੀ ਸਾਨੂੰ ਧਰਤੀ ਚੌਲ ਕਣਕ ਜਾਂ ਕੋਈ ਧਰਤੀ ਤੋਂ ਕਿਸੇ ਸਬਜ਼ੀ ਕਿਸੇ ਫਲ ਦੀ ਕਿਸੇ ਬੂਟੇ ਦੀ ਆਸ ਰੱਖੀ ਉਹ ਨਹੀਂ ਮਿਲਦੀ, ਫਿਰ ਬੜੇ ਕਮਾਲ ਦੀ ਗੱਲ ਹੈ ਵੀ ਜਦੋਂ ਕਿਸਾਨ ਖੇਤੀ ਕਰਦਾ ਹੈ ਉਸ ਮਿੱਟੀ ਨੂੰ ਤੱਕਦਾ ਹੈ ਉਸ ਜ਼ਮੀਨ ਨੂੰ ਤੱਕਦਾ ਹੈ ਉਹਦੇ ਉੱਤੇ ਮਿਹਨਤ ਮੁਸ਼ਕਤ ਘਾਲਣਾ ਘਾਲਦਾ ਹੈ ਫਿਰ ਉਹਦੇ ਉੱਤੇ ਕੁਝ ਸਮਾਂ ਘਾਲਣਾ ਘਾਲਦਿਆਂ ਹੋਇਆ ਨਾਲ ਨਾਲ ਬੀਜ ਪਾਉਂਦਾ ਹੈ। ਬੀਜ ਧਰਤੀ ਦੇ ਹੇਠ ਚਲਾ ਜਾਂਦਾ ਹੈ ਫਿਰ ਧੁੱਪ ਛਾਂ ਉਹਨੂੰ ਪਾਣੀ ਸਾਰਾ ਕੁਝ ਤੱਕਦਾ ਹੈ ਵੇਖਦਾ ਅਤੇ ਕਈ ਮਹੀਨੇ ਕਈ ਦਿਨ ਉਹਦੀ ਉਡੀਕ ਕਰਦਾ ਫਿਰ ਜਾ ਕੇ ਕਿਸਾਨ ਨੂੰ ਇਨਸਾਨ ਨੂੰ ਖੇਤੀ ਉੱਤੋਂ ਆਮਦਨ ਬਣਦੀ ਹੈ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਤਾਂ ਹੀ ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਆਖਿਆ ਸੀ। ਮਹਾਰਾਜ ਕਹਿੰਦੇ ਵੀ ਤੇਰੇ ਜੋ ਹਿਰਦੇ ਦੇ ਵਿੱਚ ਹੈ ਨਾ ਉਹਦੇ ਹਿਸਾਬ ਦੇ ਨਾਲ ਤੇਰਾ ਆਉਣ ਵਾਲਾ ਕੱਲ੍ਹ ਸਿਰਜਿਆ ਜਾਂਦਾ। ਜਿਵੇਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਹਿੰਦੇ ਜੋ ਜੀ ਹੋਏ ਸੋ ਉੱਗਵੈ, ਆਸਾ ਜੀ ਕੀ ਵਾਰ ਦਾ ਬਚਨ ਹੈ। ਮਹਾਰਾਜ ਕਹਿੰਦੇ ਜੋ ਤੇਰੇ ਅੰਦਰ ਹੈ ਨਾ ਜੋ ਤੇਰੇ ਹਿਰਦੇ ਰੂਪ ਧਰਤੀ ਦੇ ਵਿੱਚ ਹੈ ਉਹ ਇੱਕ ਦਿਨ ਜਿਵੇਂ ਧਰਤੀ ਦੇ ਵਿੱਚ ਕੋਈ ਬੀਜ ਆਉਂਦਾ ਹੈ ਜਿਸ ਚੀਜ਼ ਦਾ ਬੀਜ ਪਾਇਆ ਹੁੰਦਾ ਹੈ ਉਹ ਚੀਜ਼ ਮਿਲਦੀ ਹੈ। ਜੇ ਕਿਸੇ ਨੇ ਫਸਲ ਕਣਕ ਦੀ ਕੀਤੀ ਹੋਏ ਤਾਂ ਮੁੜ ਕੇ ਆਖੇ ਵੀ ਮੈਨੂੰ ਚੌਲ ਮਿਲ ਜਾਣ ਤਾਂ ਇੰਝ ਨਹੀਂ ਹੁੰਦਾ। ਜੇ ਕਿਸੇ ਨੇ ਫੁੱਲਾਂ ਦਾ ਬੂਟਾ ਲਾਇਆ ਹੋਏ ਤਾਂ ਬਾਅਦ ਵਿੱਚ ਆਖੇ ਵੀ ਮੈਨੂੰ ਕੋਈ ਸਬਜ਼ੀ ਕੋਈ ਫਲ ਮਿਲ ਜਾਏ ਇੰਝ ਵੀ ਨਹੀਂ ਹੁੰਦਾ। ਦੋ ਚੀਜ਼ਾਂ ਨੇ, ਇੱਕ ਸਾਡਾ ਹਿਰਦਾ ਹੈ ਹਿਰਦੇ ਰੂਪ ਧਰਤੀ ਹੈ, ਇੱਕ ਗੱਲ ਹੈ ਵੀ ਅਸੀਂ ਮੁੱਖ ਤੋਂ ਕਹਿੰਦੇ ਹਾਂ, ਮੁੱਖ ਤੋਂ ਅਸੀਂ ਸਾਰੇ ਹੀ ਕਹਿੰਦੇ ਹਾਂ ਮੈਂ ਬਹੁਤ ਚੰਗਾ ਹੈ, ਮੇਰੇ ਵਰਗਾ ਤਾਂ ਇਨਸਾਨ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਤੇਰੇ ਜੋ ਹਿਰਦੇ ਵਿੱਚ ਹੈ ਨਾ, ਇੱਕ ਛੋਟੀ ਜਿਹੀ ਬਾਤ ਸਾਂਝੀ ਕਰੀਏ। ਇੱਕ ਗੱਲ ਆਮ ਕਰਕੇ ਸਮਾਜ ਵਿੱਚ ਸੰਸਾਰ ਵਿੱਚ ਵੇਖਣ ਨੂੰ ਮਿਲਦੀ ਹੈ ਵੀ ਅਸੀਂ ਕਈ ਵਾਰੀ ਤੱਕਦੇ ਹਾਂ ਵੀ ਕਈ ਬੰਦੇ ਮੁੱਖ ਦੇ ਮੂੰਹ ਦੇ ਬੜੇ ਬੜਬੋਲੇ ਹੁੰਦੇ ਆ, ਮੂੰਹ ਕਰਕੇ ਕਈ ਵਾਰੀ ਉਹ ਕਿਸੇ ਨੂੰ ਮੰਦਾ ਵੀ ਕਹਿ ਜਾਂਦੇ ਆ। ਤੇ ਮਹਾਰਾਜ ਕਹਿੰਦੇ ਵੇਖ, ਅਸਲ ਵਿੱਚ ਕਹਾਣੀ ਇਹ ਹੈ ਵੀ ਜੇ ਤੇਰਾ ਹਿਰਦਾ ਪਾਕ ਹੈ ਤੇ ਫਿਰ ਤੇਰੇ ਕਰਮਾਂ ਦੀ ਕਹਾਣੀ ਬੜੀ ਸੁਥਰੀ ਹੈ। ਤੇ ਕਈ ਵਾਰੀ ਬੰਦਾ ਮੂੰਹ ਕਰਕੇ ਬੜਾ ਮਿੱਠਾ ਹੁੰਦਾ ਹੈ, ਜਿਹਨੂੰ ਮਹਾਰਾਜ ਨੇ ਆਖਿਆ ਸਿਆਮਲੰਗ ਮਧੁਰ ਮਨੁੱਖਿਅੰਗ ਹਿਰਦਿਅੰਗ ਭੂਮ ਵੈਰਣ, ਕਹਿੰਦੇ ਮੂੰਹ ਕਰਕੇ ਬੜਾ ਮਿੱਠਾ ਹੈ, ਹਿਰਦਿਅੰਗ ਭਾਵ ਜਿਹੜਾ ਹਿਰਦਾ ਹੈ, ਹਿਰਦੇ ਰੂਪ ਧਰਤੀ ਭੂਮ ਕਹਿੰਦੇ ਧਰਤੀ ਨੂੰ, ਕਹਿੰਦੇ ਉਹਦੇ ਵਿੱਚ ਬੰਦਾ ਕਈ ਵਾਰੀ ਵੈਰ ਰੱਖਦਾ। ਮਹਾਰਾਜ ਕਹਿੰਦੇ ਮੂੰਹ ਤੋਂ ਤੇ ਸਾਰੇ ਹੀ ਆਪਣੇ ਆਪ ਨੂੰ ਚੰਗਾ ਕਹਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਕਹਿੰਦੇ ਵੇਖ ਬਈ, ਜੋ ਤੇਰੇ ਦਿਲ ਵਿੱਚ ਜੋ ਤੇਰੇ ਹਿਰਦੇ ਰੂਪ ਧਰਤੀ ਵਿੱਚ ਹੈ ਨਾ, ਜੋ ਜੀ ਹੋਏ ਸੋ ਉਗਵੈ। ਹੁਣ ਜਿਹੜੀ ਚੀਜ਼ ਉੱਗਦੀ ਹੈ, ਪੈਦਾ ਹੁੰਦੀ ਹੈ, ਵੱਧਦੀ ਹੈ, ਮਹਾਰਾਜ ਕਹਿੰਦੇ ਵੇਖ ਸਮਝ, ਮੋਹ ਕਾ ਕਹਿਆ ਵਾਓ, ਕਹਿੰਦੇ ਮੂੰਹ ਤੋਂ ਬੜੀ ਦੁਨੀਆਂ ਦੇ ਲੋਕ ਕਹਿੰਦੇ ਨੇ ਵੀ ਮੈਂ ਚੰਗਾ ਏ ਮੈਂ ਸੱਚਾ ਏ, ਕਹਿੰਦੇ ਅਸਲ ਕਹਾਣੀ ਬਣਨੀ ਜੋ ਤੇਰੇ ਹਿਰਦੇ ਰੂਪ ਧਰਤੀ 'ਚ ਹੈ। ਮਹਾਰਾਜ ਕਹਿੰਦੇ ਬੀਜੈ ਬਿਖ, ਬਿਖ ਹੁੰਦਾ ਜ਼ਹਿਰ। ਮਹਾਰਾਜ ਕਹਿੰਦੇ ਬੰਦੇ ਦੀ ਪ੍ਰਾਣੀ ਦੀ ਕਹਾਣੀ ਹੈ ਵੀ ਜਿਹੜਾ ਹਿਰਦਾ ਏ ਨਾ, ਹਿਰਦੇ ਦੇ ਅੰਦਰ ਆਪਣੇ ਝੂਠ ਪਾਪ ਈਰਖਾ ਦਵੈਸ਼ ਸਾੜਾ ਕਪਟ ਇਹ ਪਾਈ ਫਿਰਦਾ। ਤੇ ਮਹਾਰਾਜ ਕਹਿੰਦੇ ਵੀ ਰੱਬ ਦੇ ਘਰ ਆ ਕੇ ਬੰਦਾ ਪਤਾ ਕੀ ਕਹਿੰਦਾ ਹੈ, ਮੈਨੂੰ ਮਾਫ ਕਰਿਓ, ਜੇ ਕਿਤੇ ਗੁਰੂ ਸਾਹਿਬਾਨ ਤੋਂ ਹੁਕਮ ਹੋ ਜਾਏ ਨਾ, ਗੁਰੂ ਦੇ ਘਰ ਤੋਂ ਹੁਕਮ ਹੋ ਜਾਏ ਵੀ ਬੰਦਿਆ ਤੂੰ ਨਿੱਤ ਮੰਗਣ ਆਉਂਦਾ, ਆਪਾਂ ਸਾਰੇ ਮੰਗਣ ਆਉਂਦੇ ਹਾਂ, ਮੈਂ ਵੀ ਆਇਆ ਤੁਸੀਂ ਵੀ ਆਏ ਜੀ, ਢੰਗ ਵੱਖੋ ਵੱਖਰਾ ਹੋ ਸਕਦਾ, ਤਰੀਕਾ ਵੱਖੋ ਵੱਖਰਾ ਹੋ ਸਕਦਾ ਹੈ, ਕੋਈ 10,000 ਦੇ ਕੱਪੜੇ ਪਾ ਕੇ ਮੰਗਣ ਆਇਆ ਹੈ, ਕੋਈ 10,00,000 ਦੀ ਗੱਡੀ ਵਿੱਚ ਮੰਗਣ ਆਇਆ, ਪਰ ਗੱਲ ਇੱਕੋ ਹੀ ਹੈ ਵੀ ਉਹ ਪਰਮਾਤਮਾ ਦਾਤਾ ਇੱਕੋ ਹੀ ਬੈਠਾ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਦੇਂਦੇ ਤੋਟ ਨਾ ਆਵਈ ਅਗਣਤ ਪਰੇ ਭੰਡਾਰ। ਬੜੀ ਕਮਾਲ ਦੀ ਗੱਲ, ਜੇ ਰੱਬ ਦੇ ਘਰ ਵਿੱਚ ਕਿਤੇ ਇਸ ਤਰ੍ਹਾਂ ਵੀ ਕਿਹਾ ਜਾਵੇ ਨਾ ਵੀ ਬੰਦਿਆ ਤੈਨੂੰ ਸਭ ਕੁਝ ਮਿਲੇਗਾ ਪਰ ਤੂੰ ਇੱਕੋ ਅਰਦਾਸ ਕਰ, ਮਹਾਰਾਜ ਜੋ ਮੇਰੇ ਹਿਰਦੇ ਦੇ ਅੰਦਰ ਹੈ ਉਸ ਹਿਸਾਬ ਨਾਲ ਮੈਨੂੰ ਦੇ ਦੇ ਅਤੇ ਮਾਫ ਕਰਿਓ, ਅਸੀਂ ਸਾਰੇ ਫਿੱਕੇ ਪੈ ਜਾਵਾਂਗੇ। ਕਿਉਂਕਿ ਸਾਡੇ ਹਿਰਦੇ ਦੇ ਅੰਦਰ ਮਹਾਰਾਜ ਬਾਣੀ ਵਿੱਚ ਇੱਕ ਬੜਾ ਪਿਆਰਾ ਵਚਨ ਕਹਿੰਦੇ ਨੇ, ਮਹਾਰਾਜ ਕਹਿੰਦੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ। ਕਹਿੰਦੇ ਸਾਡੀ ਜ਼ਿੰਦਗੀ ਦੀ ਕਹਾਣੀ ਇੰਜ ਵੀ ਹੈ ਕਈਆਂ ਦੀ, ਅਸੀਂ ਮਨ ਵਿੱਚ ਕੁਝ ਰੱਖੀ ਫਿਰਦੇ ਹਾਂ ਅਤੇ ਮੂੰਹ 'ਤੇ ਸਾਡੇ ਕੁਝ ਆ, ਜਿਹਨੂੰ ਸਿਆਣਿਆਂ ਨੇ ਇਹ ਵੀ ਆਖਿਆ ਵੀ ਮੂੰਹ ਮੇ ਰਾਮ ਬਗਲ ਮੇ ਛੁਰੀ। ਮਹਾਰਾਜ ਕਹਿੰਦੇ ਵੇਖ, ਬੰਦੇ ਦੀ ਜ਼ਿੰਦਗੀ ਦਾ ਪ੍ਰਾਣੀ ਦੀ ਜ਼ਿੰਦਗੀ ਦੀ ਕਹਾਣੀ ਇੰਜ ਹੈ, ਕਰਦਾ ਕੀ ਹੈ। ਮਹਾਰਾਜ ਕਹਿੰਦੇ ਬੀਜੈ ਬਿਖ, ਆਪਣੇ ਹਿਰਦੇ ਰੂਪ ਧਰਤੀ ਦੇ ਵਿੱਚ ਜ਼ਹਿਰ ਬੀਜਦਾ ਹੈ ਕਿਸੇ ਵੱਲ। ਹੁਣ ਜ਼ਹਿਰ ਕਿੱਦਾਂ ਕਿੱਦਾਂ ਦੀ ਹੈ, ਕਿਸੇ ਵੱਲ ਵੇਖ ਕੇ ਕਿਸੇ ਦੇ ਘਰ ਨੂੰ, ਕਿਸੇ ਦੇ ਧੀਆਂ ਨੂੰ, ਕਿਸੇ ਦੇ ਪੁੱਤਾਂ ਨੂੰ, ਕਿਸੇ ਦੀ ਤਰੱਕੀ ਨੂੰ ਵੇਖ ਕੇ ਇਹ ਵੀ ਇੱਕ ਜ਼ਹਿਰ ਇਕੱਠਾ ਕਰ ਰਿਹਾ, ਅੱਖਾਂ ਨਾਲ ਵੀ ਬੰਦਾ ਜ਼ਹਿਰ ਇਕੱਠਾ ਕਰਦਾ। ਫਿਰ ਬਹੁਤੀ ਵਾਰ ਜ਼ਹਿਰ ਬੰਦਾ ਕੰਨਾਂ ਦੇ ਨਾਲ ਵੀ ਕਰਦਾ ਹੈ, ਕੰਨਾਂ ਤੋਂ ਮਾੜਾ ਸੁਣਨਾ, ਕਿਸੇ ਦੀ ਨਿੰਦਿਆ ਸੁਣਨੀ, ਕਿਸੇ ਦੇ ਅਵਗਣਾਂ ਨੂੰ ਵਾਰ ਵਾਰ ਚੇਤੇ ਕਰਨਾ, ਕਿਸੇ ਬਾਰੇ ਸੁਣੀ ਜਾਣਾ, ਫਿਰ ਜ਼ਹਿਰ ਇਕੱਲਾ ਤੁਸੀਂ ਸਿਆਣੇ ਬੈਠੇ ਜੇ, ਜਿਹੜਾ ਘਰ ਦਾ ਸਾਡਾ ਮੇਨ ਦਰਵਾਜ਼ਾ ਹੁੰਦਾ ਹੈ, ਕਿ ਡਸਟ ਇਕੱਲੀ ਮੇਨ ਦਰਵਾਜ਼ੇ ਥਾਣੀ ਜਾਂਦੀ ਹੈ? ਨਹੀਂ, ਇੰਝ ਨਹੀਂ ਹੁੰਦਾ। ਤੁਸੀਂ ਮੇਨ ਦਰਵਾਜ਼ੇ ਨੂੰ ਬੰਦ ਰੱਖੋ, ਬਿਲਕੁਲ ਬੰਦ ਹੋਵੇ ਮੇਨ ਦਰਵਾਜ਼ਾ, ਪਰ ਫਿਰ ਵੀ ਘਰ ਦੇ ਵਿੱਚ ਕਿਤੇ ਨਾ ਕਿਤੇ ਡਸਟ ਪੈਦਾ ਹੁੰਦੀ ਹੈ, ਕਿਤੇ ਛੋਟੀ ਜਿਹੀ ਜਗ੍ਹਾ ਤੋਂ ਡਸਟ ਚਲੀ ਜਾਂਦੀ ਹੈ, ਕੁਝ ਹਵਾ ਰਾਹੀਂ ਚਲੀ ਜਾਂਦੀ ਹੈ, ਕੁਝ ਪੈਰਾਂ ਰਾਹੀਂ ਚਲੀ ਜਾਂਦੀ ਹੈ, ਕੁਝ ਅਸੀਂ ਬਾਹਰੋਂ ਚੀਜ਼ਾਂ ਲੈ ਕੇ ਜਾਂਦੇ ਉਹਨਾਂ ਕਰਕੇ ਡਸਟ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਵੇਖ ਜ਼ਿੰਦਗੀ ਦੀ ਕਹਾਣੀ ਪ੍ਰਾਣੀ ਦੀ ਕਿਸ ਤਰ੍ਹਾਂ ਦੀ ਹੈ। ਅੰਦਰ ਤਾਂ ਜ਼ਹਿਰ ਭਰੀ ਬੈਠਾ ਹੈ, ਤਾਂ ਹੀ ਸੁੱਖ ਨਹੀਂ ਹੈ ਨਾ ਸਾਨੂੰ ਜ਼ਿੰਦਗੀ ਵਿੱਚ। ਇੰਡੀਆ ਤੋਂ ਸੁੱਖ ਲੱਭਦੇ ਲੱਭਦੇ ਆਪਾਂ ਇੱਥੇ ਆ ਗਏ, ਇੱਥੋਂ ਬੰਦੇ ਅਮਰੀਕਾ ਵੀ ਚਲ ਗਏ, ਕਨੇਡਾ ਵੀ ਚਲ ਗਏ, ਦੁਨੀਆਂ ਦਾ ਕੋਈ ਕੋਨਾ ਨਹੀਂ ਜਿੱਥੇ ਆਪਾਂ ਨਹੀਂ ਗਏ, ਪਰ ਉੱਥੇ ਜਾ ਕੇ ਵੀ ਆਪਾਂ ਕਹਿੰਦੇ ਸਗੋਂ ਇੰਡੀਆ ਸੌਖਾ ਹਾਂ। ਇੰਡੀਆ ਵਾਲੇ ਕਹਿੰਦੇ ਆ ਵੀ ਭਾਈ ਸ਼ਾਇਦ ਆਸਟ੍ਰੇਲੀਆ ਇਹ ਬੈਠਾ ਇਹ ਸੌਖਾ, ਆਸਟ੍ਰੇਲੀਆ ਵਾਲਾ ਕਹਿੰਦਾ ਸ਼ਾਇਦ ਇੰਡੀਆ ਸੌਖਾ, ਇੰਡੀਆ ਜਿਹੜਾ ਪਿੰਡ ਬੈਠਾ ਸੋਚਦਾ ਸ਼ਹਿਰ ਵਾਲਾ ਸੌਖਾ, ਸ਼ਹਿਰ ਬੈਠਾ ਸੋਚਦਾ ਪਿੰਡ ਵਾਲਾ ਬਾਪੂ ਸੌਖਾ। ਸੌਖਾ ਕੋਈ ਵੀ ਨਹੀਂ। ਸਤਿਗੁਰੂ ਗੁਰੂ ਗਰੀਬ ਨਿਵਾਜ ਮਾਲਕ ਜੀ ਦੇ ਚਰਨਾਂ ਵਿੱਚ ਬੈਠ ਕੇ ਕੁਝ ਸਮਾਂ ਸਤਿਗੁਰੂ ਬਾਣੀ ਰਾਹੀਂ ਸਾਨੂੰ ਕੀ ਸਮਝਾਉਂਦੇ ਨੇ, ਮਾਲਕ ਤਰਸ ਕਰਤ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਸਤਿਗੁਰੂ ਜੀ ਰਹਿਮਤ ਕਰਨ ਆਪਾਂ ਸਮਝ ਸਕੀਏ। ਤੁਸੀਂ ਬੜੇ ਪਿਆਰ ਨਾਲ ਬੈਠੇ ਜੀ, ਯਤਨ ਕਰੋ ਵੀ ਚੌਂਕੜਾ ਲਾ ਕੇ ਬੈਠੋ, ਜੇ ਕੋਈ ਨਹੀਂ ਲਾ ਸਕਦਾ ਚੌਂਕੜਾ ਤਾਂ ਉਹ ਸਤਿਗੁਰੂ ਜਾਣੀ ਜਾਣ ਨੇ। ਟਿਕਾ ਨਾਲ ਬੱਚਿਆਂ ਨੂੰ ਗੋਦ ਵਿੱਚ ਬਿਠਾਓ, ਦੋਵੇਂ ਹੱਥ ਜੋੜ ਕਰੀਏ ਫਤਿਹ ਦੀ ਸਾਂਝ, ਸਾਰੇ ਬੜੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਕਹਿੰਦੇ ਜ਼ਿੰਦਗੀ ਸੰਸਾਰ ਪ੍ਰਾਣੀ ਦੀ ਕਹਾਣੀ ਇੰਝ ਦੀ ਹੈ ਵੀ ਪ੍ਰਾਣੀ ਆਪਣੇ ਅੰਦਰ ਜਿਹੜੇ ਨੇ ਇੰਨੇ ਕੁ ਅਵਗਣ ਪਾਈ ਫਿਰਦਾ ਹੈ। ਤਾਂ ਹੀ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਸੀ, ਹਮ ਅਵਗਣ ਭਰੇ ਏਕ ਗੁਣ ਨਾਹੀਂ। ਹੁਣ ਭਰਿਆ ਪਿਆ ਹੈ। ਮਹਾਰਾਜ ਕਹਿੰਦੇ ਬੀਜੈ ਬਿਖ, ਹੁਣ ਜੇ ਅਵਗਣ ਨੇ ਪਾਪ ਨੇ ਤੇ ਅੰਦਰ ਤੇ ਫਿਰ ਜ਼ਹਿਰ ਭਰੀ ਪਈ ਹੈ, ਤੇ ਜ਼ਹਿਰ ਦਾ ਪੌਦਾ ਲਾਇਆ ਤੂੰ, ਬੀਜੈ ਬਿਖ। ਪਰ ਕਹਿੰਦੇ ਬੜਾ ਸਿਆਣਾ ਏ ਬੰਦਾ, ਜਦੋਂ ਰੱਬ ਦੇ ਘਰ ਵਿੱਚ ਆਉਂਦਾ ਨਾ ਤੇ ਆ ਕੇ ਮੰਗਦਾ ਅੰਮ੍ਰਿਤ ਹੈ, ਅੰਮ੍ਰਿਤ ਅੰਮ੍ਰਿਤ, ਉਹ ਵਸਤ ਜਿਹੜੀ ਮਿਲਦੀ ਹੈ ਰੱਬ ਦੇ ਨਾਮ ਦੇ ਵਿੱਚੋਂ, ਆਤਮਕ ਜੀਵਨ ਸਾਰੇ ਪਾਸੇ ਟਿਕਾ ਬਣ ਜਾਂਦਾ ਹੈ, ਆਤਮਕ ਜੀਵਨ ਸੋਹਣਾ ਸੁਥਰਾ ਬਣ ਜਾਂਦਾ ਹੈ। ਕੋਈ ਬੰਦਾ ਸੰਸਾਰ ਦਾ ਜਦੋਂ ਰੱਬ ਦੇ ਘਰ ਆਉਂਦਾ ਹੈ ਤੇ ਕਦੇ ਆ ਕੇ ਕਿਸੇ ਨੇ ਕਿਹਾ ਹੋਵੇ ਵੀ ਮਹਾਰਾਜ ਵੀ ਮੈਨੂੰ ਜੋ ਤੈਨੂੰ ਚੰਗਾ ਲੱਗਦਾ ਦੇ ਦੇ, ਆਪਾਂ ਨਹੀਂ ਕਹਿੰਦੇ। ਮੈਂ ਕਹਿੰਦਾ ਇਹ ਵੀ ਛੱਡੋ, ਜੇ ਆਪਾਂ ਇੰਨਾ ਕੀ ਰੱਬ ਨਾਲ ਕਰ ਲਈਏ ਨਾ ਵੀ ਮਹਾਰਾਜ ਵੀ ਜਿੱਦਾਂ ਦਾ ਮੈਂ ਹੈਗਾ ਹੈ, ਚੱਲ ਮਹਾਰਾਜ ਇੱਦਾਂ ਦਾ, ਇਹ ਵੀ ਸਾਨੂੰ ਡਰ ਲੱਗਦਾ ਕਹਿਣ ਲੱਗਿਆ। ਅਤੇ ਮਹਾਰਾਜ ਇੱਕ ਜਗ੍ਹਾ ਬਾਣੀ ਵਿੱਚ ਬੜਾ ਪਿਆਰਾ ਬਚਨ ਕਹਿੰਦੇ ਨੇ, ਕਹਿੰਦੇ ਵੇਖ ਕੋਈ ਪ੍ਰਾਣੀ ਸੰਸਾਰ ਦਾ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਰੱਬ ਕੋ ਆ ਕੇ ਕਵੇ ਮਹਾਰਾਜ ਵੀ ਚੱਲ ਮੈਨੂੰ ਦੁੱਖ ਦੇ ਦੀ। ਦੁੱਖ ਮੰਗਣਾ ਤਾਂ ਬੜੀ ਦੂਰ ਦੀ ਗੱਲ ਹੈ, ਮਾਫ਼ ਕਰੋ ਜੇ ਸਵੇਰ ਦਾ ਦਿਨ ਚੜ੍ਹਦਾ ਅਤੇ ਸਾਡੇ ਨਾਲ ਕੋਈ ਦੁੱਖ ਦੀ ਗੱਲ ਕਰਦੇ, ਅਸੀਂ ਕਹਿੰਦੇ ਹਾਂ ਭਾਗਾਂ ਵਾਲਿਆ ਜੇ ਤਾਂ ਦਿਨ ਚੜ੍ਹਿਆ ਮੈਂ ਕੰਮ 'ਤੇ ਜਾਣਾ, ਅੱਛਾ ਜੇ ਦੁਪਹਿਰ ਹੋ ਜੇ ਤਾਂ ਨਹੀਂ, ਜੇ ਸੰਧਿਆ ਹੋ ਜੇ ਉਹ ਭਾਈ ਦੋ ਟਾਈਮ ਰਲੰਦੇ ਆ ਤੂੰ ਮੇਰੇ ਨਾਲ ਬੰਦਾ ਗੱਲ ਕਰਨੀ ਵੀ ਨਹੀਂ ਚਾਹੁੰਦਾ। ਤੁਸੀਂ ਸੋਚ ਕੇ ਵੇਖੋ, ਆਪਾਂ ਸੋਚਦੇ ਹਾਂ ਫਲਾਣਾ ਮੇਰਾ ਰਿਸ਼ਤੇਦਾਰ ਹੈ, ਫਲਾਣਾ ਮੇਰਾ ਭਾਈ ਹੈ, ਫਲਾਣੀ ਮੇਰੀ ਭੈਣ ਹੈ, ਫਲਾਣੀ ਮੇਰੀ ਧੀਮੀ ਹੈ, ਫਲਾਣੇ ਮੇਰੇ ਬੱਚੇ ਨੇ, ਪਰ ਤੁਸੀਂ ਕਿਸੇ ਨਾਲ ਦੁੱਖ ਦੀ ਗੱਲ ਸਾਂਝੀ ਕਰਕੇ ਵੇਖੋ। ਤੁਸੀਂ ਇੱਕ ਵਾਰ ਉਹਨੂੰ ਸੁਣਾਓਗੇ, ਦੂਜੀ ਵਾਰ ਤੀਜੀ ਵਾਰ ਅਗਲਾ ਬੰਦਾ ਤੁਹਾਡਾ ਫੋਨ ਨਹੀਂ ਚੁੱਕੇਗਾ, ਅਗਲਾ ਕਹੇਗਾ ਭਾਈ ਇਹਨੇ ਤਾਂ ਜਦੋਂ ਗੱਲ ਕਰਨੀ ਦੁੱਖ ਦੀ ਕਰਨੀ। ਅਤੇ ਗੁਰੂ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਵੇਖ ਬੰਦੇ ਦੀ ਕਹਾਣੀ ਬੀਜ ਦਾ ਜ਼ਹਿਰ ਹੈ ਅਤੇ ਮੰਗ ਦਾ ਅੰਮ੍ਰਿਤ ਹੈ, ਬੀਜ ਦਾ ਪਾਪ ਹੈ। ਅਤੇ ਮਹਾਰਾਜ ਇੱਕ ਨਾ ਪੁਰਾਣੇ ਸਮੇਂ ਦੀ ਕਹਾਣੀ ਹੈ, ਚਲੋ ਹੁਣ ਤਾਂ ਉਹ ਯੁੱਗ ਉਹ ਸਮਾਂ ਉਹ ਦੇਖਣਾ ਰਹਿ ਹੀ ਨਹੀਂ ਗਿਆ, ਨਾ ਉਹ ਸੁਣਨਾ ਰਹਿ ਗਿਆ। ਕਈ ਵਾਰੀ ਗਲੀਆਂ ਦੇ ਵਿੱਚ ਨਾ ਫੱਕਰ ਫਕੀਰ ਜੇ ਤੁਰੇ ਫਿਰਦੇ ਹੁੰਦੇ ਸੀ, ਅਤੇ ਰਮਜ਼ਾਂ ਬੜੀਆਂ ਡੂੰਘੀਆਂ ਹੁੰਦੀਆਂ ਸੀ। ਮੈਂ ਇੱਕ ਵਾਰ ਉਸ ਫਕੀਰ ਫਕੀਰ ਨੂੰ ਸੁਣਿਆ, ਉਹ ਕਹਿ ਰਿਹਾ ਸੀ, ਗੱਲ ਤਾਂ ਉਹਦੀ ਆਮ ਜਿਹੀ ਸੀ ਪਰ ਸਮਝ ਲੱਗ ਜਾਵੇ ਤਾਂ ਬੜੀ ਪਿਆਰੀ ਸੀ। ਉਹ ਕਹਿੰਦਾ ਵੀ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਬੰਦਾ ਕੀ ਕਰਦਾ ਆਪਣੀ ਜ਼ਿੰਦਗੀ ਵਿੱਚ। ਮੈਂ ਆਪ ਜੀ ਨੂੰ ਅਰਜ਼ ਕੀਤੀ ਵੀ ਬੰਦਾ ਇਕੱਲਾ ਪਾਪ ਇਹ ਨਹੀਂ ਹੈ, ਬਹੁਤੇ ਪਾਪ ਸੰਸਾਰ ਵਿੱਚ ਬੰਦੇ ਦੇ ਕੋਲੋਂ ਕਈ ਜਾਣੇ 'ਚ ਹੁੰਦੇ ਨੇ ਅਤੇ ਕਈ ਅਣਜਾਣੇ 'ਚ ਹੀ ਹੋਈ ਜਾਂਦੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਬੜਾ ਪਿਆਰਾ ਹੈ, ਉਹ ਕਹਿੰਦੇ ਵੇਖ ਸਿੱਖਾ ਵੀ ਦੁਨੀਆਂ ਵਿੱਚ ਕਿਤੇ ਜਾਵੇਂ ਜੇ ਕੋਈ ਕੱਪੜਾ ਲੈਂਦਾ ਨਾ ਤਾਂ ਕੱਪੜੇ ਨੂੰ ਮਾਪਣ ਦਾ ਵੀ ਇੱਕ ਪੈਮਾਨਾ ਹੈ। ਤੁਸੀਂ ਦੁਕਾਨ 'ਤੇ ਜਾਓ ਅਤੇ ਜਿਹੜੇ ਪੁਰਾਣੇ ਪਿੰਡਾਂ 'ਚ ਹੱਟੀਆਂ 'ਤੇ ਜਾਂਦੇ ਸੀ ਜਾਂ ਜਿਨ੍ਹਾਂ ਨੇ ਉਹ ਸਮਾਂ ਵੇਖਿਆ ਅਤੇ ਉਹਨਾਂ ਨੇ ਮੀਟਰ ਦੇ ਹਿਸਾਬ ਨਾਲ ਕੱਪੜਾ ਮਾਪ ਕੇ ਦਿੰਦੇ ਸੀ। ਭੈਣਾਂ ਨੂੰ ਵੀ ਜਦੋਂ ਉਹਨਾਂ ਨੇ ਸੂਟ ਲੈਣਾ ਉਹਨਾਂ ਕਹਿਣਾ ਕਿੰਨੇ ਮੀਟਰ, ਹੁਣ ਤਾਂ ਪੈਕਿੰਗ ਹੋ ਗਈ। ਪਰ ਅੱਜ ਵੀ ਜਦੋਂ ਵੀਰ ਸਾਡੇ ਜਾਂਦੇ ਆ ਦਸਤਾਰਾਂ ਲੈਣ ਜਾਂਦੇ ਹਾਂ ਆਪਾਂ ਅਤੇ ਦਸਤਾਰ ਅੱਜ ਵੀ ਮਾਪ ਕੇ ਦਿੰਦੇ ਆ ਵੀ ਇੰਨੇ ਮੀਟਰ ਕੱਪੜਾ ਹੈ, ਇੰਨੇ ਪੁਆਇੰਟ ਉੱਤੇ ਆ, ਇੰਨਾ ਘੱਟ ਆ। ਕੋਈ ਜਗ੍ਹਾ ਲੈਣ ਜਾਏ ਅਤੇ ਜਗ੍ਹਾ ਨੂੰ ਵੀ ਮਾਪਣ ਦਾ ਇੱਕ ਪੈਮਾਨਾ ਹੈ ਵੀ ਇੰਨਾ ਇਹਦਾ ਫਰੰਟ ਚੌੜਾ ਹੈ, ਇੰਨੀ ਇਹਦੀ ਲੰਬਾਈ ਆ, ਇੰਨੇ ਗਜ ਜਗ੍ਹਾ ਬਣਦੀ ਆ, ਇੰਨੇ ਕਨਾਲ ਬਣਦੀ ਆ। ਅਤੇ ਉਹ ਸਾਰਾ ਇੱਕ ਢੰਗ ਹੈ, ਇੱਕ ਤਰੀਕਾ ਹੈ। ਸੁਨਿਆਰੇ ਕੋਲ ਜਾਓ ਤਾਂ ਸੁਨਿਆਰਾ ਸੋਨਾ ਵੀ ਜਿਹੜਾ ਹੈ ਉਹਨੂੰ ਢੰਗ ਤਰੀਕੇ ਨਾਲ ਪਰਖ ਕਰਕੇ ਫਿਰ ਉਹਨੂੰ ਆਪਣੇ ਕੰਡੇ 'ਤੇ ਵਜ਼ਨ ਕਰਕੇ ਦਿੰਦਾ। ਆਪਾਂ ਗਰੋਸਰੀ ਲੈਂਦੇ ਹਾਂ, ਗਰੋਸਰੀ ਦੇ ਵਿੱਚ ਤੁਸੀਂ ਦੁੱਧ ਲਾ ਲਓ ਜਾਂ ਘਰ ਦੀਆਂ ਹੋਰ ਚੀਜ਼ਾਂ ਲਾ ਲਓ, ਭਾਵੇਂ ਕੋਈ ਪੈਕ ਹੋ ਕੇ ਆ ਰਹੀ ਹੈ ਪਰ ਉਹਦਾ ਪੈਮਾਨਾ ਤਾਂ ਇੱਕ ਹੈ ਨਾ ਮਗਰ ਮਾਪਣ ਦਾ। ਕਹਿੰਦੇ ਵੇਖ ਸਿੱਖਾ ਤੇਰੀ ਜ਼ਿੰਦਗੀ ਦਾ ਵੀ ਇੱਕ ਪੈਮਾਨਾ ਇੱਕ ਮਾਪਦੰਡ ਹੈ, ਮੈਂ ਤੈਨੂੰ ਉਦਾਹਰਣ ਦੇ ਦਿੰਦਾ ਅਤੇ ਸਮਝ ਤੂੰ ਆਪੇ ਲਈ। ਕਹਿੰਦੇ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਅਤੇ ਬੰਦਾ ਦੇਖਦਾ ਕਿਹਦੇ ਨਾਲ ਆ, ਹੱਥ ਨਾਲ ਤਾਂ ਨਹੀਂ ਨਾ ਦੇਖਦਾ ਬੰਦਾ, ਇਸ ਤਨ ਨਾਲ ਨਹੀਂ ਦੇਖਦਾ। ਤਨ ਦੇ ਸਰੀਰ ਦੇ ਇੱਕ ਹਿੱਸਾ ਹੈ ਅੱਖਾਂ ਦਾ, ਬੰਦਾ ਅੱਖਾਂ ਨਾਲ ਦੇਖਦਾ। ਭਾਈ ਗੁਰਦਾਸ ਜੀ ਆਖਣ ਲੱਗੇ, ਕਹਿੰਦੇ ਦੇਖ, ਕਿਉਂਕਿ ਜਿਹੜਾ ਅੱਖ ਹੈ ਨਾ, ਅੱਖ ਦਾ ਕੰਮ ਹੀ ਸਰੀਰ ਨੂੰ ਦੇਖਣ ਦਾ ਲੱਗਾ ਹੈ। ਤਾਂ ਹੀ ਕਹਿੰਦੇ ਆ ਦਰਸ਼ਨ ਪਰਸ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਵੀ ਕਿਤੇ ਦਰਸ਼ਨ ਗੁਰੂ ਦੇ ਕਰ ਤਾਂ ਸਹੀ, ਦਰਸ਼ਨ ਦੇਖ ਦੇਖ ਜੀਵਾਂ। ਮਹਾਰਾਜ ਤੱਕਣਾ ਤਾਂ ਸੀਗਾ ਗੁਰੂ ਨੂੰ ਪਰ ਅੱਖ ਦਾ ਕੰਮ ਸੀ ਦੇਖਣਾ ਅਤੇ ਅੱਖ ਨੇ ਦੇਖਿਆ। ਪਰ ਕਮਾਲ ਦੀ ਗੱਲ ਇਹ ਆ, ਅੱਖਾਂ ਦੀ ਕਹਾਣੀ ਇਸ ਤਰ੍ਹਾਂ ਦੀ ਬਣ ਗਈ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹਦਾ ਕੰਮ ਸੀ ਵੇਖਣਾ ਪਰ ਇਹਨੇ ਤਰੀਕਾ ਹੀ ਇਹ ਕਰ ਦਿੱਤਾ ਵੀ ਇਹ ਵੇਖਣੋ ਦੁਨੀਆਂ ਦੇ ਰੰਗ ਤਮਾਸ਼ੇ, ਦੁਨੀਆਂ ਦੀ ਹੋਰ ਹੋਰ ਹੋਰ, ਇਹ ਰੱਜੀਆਂ ਹੀ ਨਹੀਂ ਅਤੇ ਜਿਹਨੂੰ ਅਸਲ ਵਿੱਚ ਤੱਕਣਾ ਸੀ ਉਹਨੂੰ ਤੱਕਿਆ ਹੀ ਨਹੀਂ। ਜਿਵੇਂ ਕੰਨਾਂ ਦਾ ਕੰਮ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਹ ਸਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ। ਆਨੰਦ ਸਾਹਿਬ ਜੀ ਅੰਮ੍ਰਿਤਮਈ ਬਾਣੀ ਕਹਿੰਦੇ ਇਹ ਜਿਹੜੇ ਕੰਨ ਨੇ, ਕੰਨਾਂ ਦੇ ਬਾਬਤ ਆਖਿਆ ਕਹਿੰਦੇ ਇਹ ਸਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ। ਵੀ ਉਸ ਸੱਚੇ ਪਰਮਾਤਮਾ ਦੀ ਬਾਤ ਨੂੰ, ਸੱਚੇ ਦੀ ਗੱਲ ਨੂੰ ਸੁਣਨ ਵਾਸਤੇ ਤੁਹਾਨੂੰ ਇੱਥੇ ਲਾਇਆ ਹੈ। ਸੱਚ ਹੈ ਸੁਣਨੇ ਨੋ ਪਠਾਏ, ਸਰੀਰ ਲਾਏ, ਸਾਡੇ ਸਰੀਰ ਨੂੰ ਲੱਗੇ ਹੈ ਨਾ। ਅੱਗੇ ਕਹਿੰਦੇ ਸੁਣ ਹੋ ਸਤ ਬਾਣੀ, ਭਾਈ ਤੇਰਾ ਕੰਮ ਸੀ ਸੁਣਨ ਦਾ ਅਤੇ ਤੇਰਾ ਸੁਭਾਅ ਹੀ ਹੋਣਾ ਚਾਹੀਦਾ ਸੀ ਵੀ ਮੈਂ ਰੱਬ ਦੀ ਗੱਲ ਸੁਣਾ। ਹੁਣ ਤੁਸੀਂ ਆਖੋਗੇ ਵੀ ਗਿਆਨੀ ਜੀ ਤੁਸੀਂ ਗਲਤ ਕਹਿੰਦੇ ਜੀ, ਵੀ ਸਾਡੇ ਕੰਨ ਤਾਂ ਸੁਣਦੇ ਹੈ, ਮਾਫ਼ ਕਰਿਓ ਅਸੀਂ ਸੁਣਨ ਵਾਲੇ ਬੈਠੇ ਹਾਂ। ਕੰਨਾਂ ਦਾ ਕੰਮ ਸੁਣਨਾ ਹੈ ਅਤੇ ਸੁਣਦੇ ਨੇ, ਪਰ ਕੰਨ ਦੋ ਚੀਜ਼ਾਂ ਹੀ ਸੁਣਦੇ ਨੇ, ਇੱਕ ਨਿੰਦਿਆ ਅਤੇ ਇੱਕ ਉਸਤਤ, ਦੋ ਹੀ ਚੀਜ਼ਾਂ ਨੇ ਨਾ, ਤੀਜੀ ਚੀਜ਼ ਤਾਂ ਨਹੀਂ ਨਾ ਕੋਈ। ਫਿਰ ਕਮਾਲ ਦੀ ਗੱਲ ਹੈ, ਜੇ ਉਸਤਤ ਸੁਣਦੇ ਨੇ ਅਤੇ ਨਿੰਦਿਆ ਸੁਣਦੇ ਨੇ ਅਤੇ ਬੰਦਿਆ ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਅਤੇ ਤੁਸੀਂ ਆਪਣੇ ਅੰਦਰ ਨੂੰ ਝਾਤੀ ਮਾਰੋ। ਆਪਾਂ ਨਾ ਕਈ ਵਾਰੀ ਬਾਹਰ ਬਹੁਤ ਜ਼ਿਆਦਾ ਦੂਰ ਨਿਕਲ ਜਾਂਦੇ ਹਾਂ ਕਿਉਂਕਿ ਅਸੀਂ ਅੱਗਾ ਵੇਖ ਰਹੇ ਹਾਂ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿਆਂ, ਤੁਸੀਂ ਜਿਸ ਮੁਲਕ ਵਿੱਚ ਬੈਠੇ, ਜੇ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਵੀ ਬਹੁਤ ਐਡਵਾਂਸ ਕੰਟਰੀਆਂ ਨੇ, ਬਹੁਤ ਐਡਵਾਂਸ ਕੰਟਰੀਆਂ ਨੇ, ਪਰ ਤੁਸੀਂ ਮੁਲਕਾਂ ਵੱਲ ਤੱਕ ਕੇ ਵੇਖੋ, ਦੁਨੀਆਂ ਦੇ ਅੰਦਰ ਕਰੀਬ ਕਰੀਬ 200 ਮੁਲਕ ਹੈ। 200 ਮੁਲਕਾਂ ਦੇ ਵਿੱਚ ਕਈਆਂ ਦੀਆਂ ਸਟੇਟਾਂ ਬਹੁਤ ਵੱਡੀਆਂ ਨੇ, ਜਿਵੇਂ ਆਸਟ੍ਰੇਲੀਆ ਬਹੁਤ ਵੱਡਾ ਹੈ, ਅਮੈਰੀਕਾ ਬਹੁਤ ਵੱਡਾ ਹੈ, ਕਨੇਡਾ ਵੀ ਵੱਡਾ ਹੈ, ਕਈ ਮੁਲਕ ਬਹੁਤ ਵੱਡੇ ਨੇ, ਕੋਈ ਛੋਟੇ ਨੇ, ਕੁੱਲ ਮਿਲਾ ਕੇ ਤੁਸੀਂ ਲਾ ਲਓ ਵੱਡੀਆਂ ਸਟੇਟਾਂ, ਵੱਡੇ ਸ਼ਹਿਰ। ਪਰ ਦੁਨੀਆਂ ਦਾ ਇੱਕ ਸੁਭਾਅ ਹੈ, ਤਿੰਨ ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਅੱਜ ਜੋ ਹੋਣਾ, ਜਿਹਨੂੰ ਆਪਾਂ ਕਹਿ ਦਿੰਦੇ ਪ੍ਰੈਜੈਂਟ। ਇੱਕ ਚੀਜ਼ ਹੁੰਦੀ ਹੈ ਕੱਲ੍ਹ, ਜਿਹਨੂੰ ਆਪਾਂ ਕਹਿੰਦੇ ਇਨ ਫਿਊਚਰ, ਵੀ ਇਹ ਕੱਲ੍ਹ ਆਉਣਾ ਹੈ। ਇੱਕ ਹੁੰਦੀ ਬੀਤ ਗਿਆ, ਪਾਸਟ, ਵੀ ਕੱਲ੍ਹ ਸਾਡਾ ਬੀਤਿਆ ਸੀ। ਅੱਛਾ, ਦੁਨੀਆਂ ਇਸੇ ਢੰਗ ਨਾਲ ਚੱਲਦੀ ਹੈ? ਹਾਂ, ਦੁਨੀਆਂ ਇਸੇ ਢੰਗ ਨਾਲ ਚੱਲਦੀ ਹੈ। ਇੱਕ ਨੂੰ ਆਪਾਂ ਕਹਿ ਦਿੰਦੇ ਹਾਂ ਟੁਮਾਰੋ, ਇੱਕ ਨੂੰ ਕਹਿ ਦਿੰਦੇ ਟੂਡੇ, ਅਤੇ ਇੱਕ ਯੈਸਟਰਡੇ ਬੀਤ ਗਿਆ ਸੀ, ਤਿੰਨ ਹੀ ਨੇ ਨਾ। ਅੱਛਾ, ਫਿਰ ਤੁਸੀਂ ਨਿੱਤ ਦੀ ਰੂਟੀਨ ਵਿੱਚ ਵੇਖ ਕੇ ਵੇਖੋ ਵੀ ਇਹ ਤਿੰਨ ਲਫ਼ਜ਼ ਹੀ ਵਰਤੇ, ਪੂਰੀ ਦੁਨੀਆਂ 'ਚ ਇਹੋ ਹੀ ਚੱਲਦਾ। ਠੀਕ ਹੈ, ਬੋਲੀ ਵੱਖਰੀ ਹੋ ਸਕਦੀ ਹੈ, ਕਮਿਊਨਿਟੀ, ਰੰਗ ਦਾ ਫਰਕ ਪੈ ਗਿਆ, ਵਾਤਾਵਰਨ ਦਾ ਫਰਕ ਪੈ ਗਿਆ, ਪਰ ਪਰਮਾਤਮਾ ਦੇ ਬਣਾਏ ਮਨੁੱਖ ਤਾਂ ਇੱਕੋ ਜਿਹੇ ਨੇ। ਅਤੇ ਮਹਾਰਾਜ ਗੁਰੂ ਗਰੀਬ ਨਿਵਾਜ ਜੀ ਦੀ ਕੈਸੇ ਦਰ ਦੀ ਕਹਾਣੀ ਹੈ। ਮਹਾਰਾਜ ਨੇ ਜਿਹੜੀ ਗੱਲ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਪਹਿਲਾਂ ਸਮਝਾ ਦਿੱਤੀ, ਜਿਹਨੂੰ ਆਪਾਂ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਸੌਖਾ ਜਿਹਾ ਹੀ ਅੰਮ੍ਰਿਤਮਈ ਬਚਨ ਹੈ। ਅਤੇ ਕੋਈ, ਹਾਲਾਂਕਿ ਜਦੋਂ ਰਾਗੀ ਸਿੰਘ ਸਾਡੇ ਪਿਆਰ ਵਾਲੇ ਸ਼ਬਦ ਪੜ੍ਹਦੇ ਆ, ਅਤੇ ਕਈ ਵਾਰੀ ਰਾਗੀ ਬਹੁਤ ਮਿਹਨਤ ਕਰਦੇ, ਅਤੇ ਕਈ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਅਸੀਂ ਪਹਿਲਾਂ ਨਹੀਂ ਸੁਣੇ ਹੁੰਦੇ, ਅਤੇ ਆਪਾਂ ਕਹਿੰਦੇ ਵੀ ਇਹ ਸ਼ਬਦ ਮੈਂ ਅੱਜ ਹੀ ਸੁਣਿਆ, ਦੋ ਚਾਰ ਵਾਰੀ ਸੁਣਾਂਗਾ, ਮੇਰੀ ਰਸਨਾ 'ਤੇ ਚੜ੍ਹੇਗਾ। ਪਰ ਜਿਹੜਾ ਇਹ ਹੈ, ਇਹ ਤਾਂ ਜਦੋਂ ਵੀ ਕੋਈ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇ ਜਾਂ ਨਿੱਤ ਜਪਜੀ ਸਾਹਿਬ ਪੜ੍ਹਦਾ ਤਾਂ ਉਹਨੂੰ ਇਹ ਬਾਣੀ ਸੁਣਨ ਨੂੰ ਮਿਲਦੀ। ਅਸੀਂ ਅੱਜ ਹਾਂ, ਅੱਜ ਵਿੱਚ ਅਸੀਂ ਜੀਉ ਰਹੇ ਹਾਂ, ਪਰ ਬਹੁਤੀ ਵਾਰ ਬੰਦਾ ਨਾ ਤਾਂ ਪਾਸਟ, ਬਹੁਤੀ ਵਾਰ ਬੰਦਾ ਜਦੋਂ ਸੋਚ ਰੱਖਦਾ ਜਾਂ ਬੰਦਾ ਪਿੱਛੇ ਦੀ ਸੋਚੀ ਜਾਏਗਾ, ਮੇਰੇ ਨਾਲ ਇੰਝ ਹੋਇਆ ਸੀ, ਉਹਨੂੰ ਭੁਲਾਉਂਦਾ ਹੀ ਨਹੀਂ, ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ, ਮੈਂ ਉੱਥੇ ਹੀ ਚੰਗਾ ਸੀ, ਮੈਂ ਇੱਥੇ ਕਿਉਂ ਆ ਗਿਆ, ਮੈਂ ਇੱਥੇ ਆ ਕੇ ਠੀਕ ਹਾਂ, ਉੱਥੇ ਵਾਲਿਆਂ ਦਾ ਕੀ ਬਣੇਗਾ, ਬਹੁਤੀ ਵਾਰ। ਫਿਰ ਬਹੁਤੀ ਵਾਰ ਬੰਦਾ ਆਉਣ ਵਾਲੇ ਫਿਊਚਰ ਬਾਰੇ ਸੋਚਦਾ ਹੈ ਵੀ ਮਹਾਰਾਜ ਜੀ ਕਿਰਪਾ ਕਰਿਓ, ਮੇਰੀ 2026 ਦੇ ਦਸੰਬਰ ਤੱਕ TR ਪੈ ਜੇ, 27 'ਚ ਮੇਰੀ PR, 28 ਚੜ੍ਹਦਿਆਂ ਮੈਂ ਟਿਕਟ ਕਰਾ ਕੇ ਅਤੇ ਇੰਡੀਆ ਨੂੰ ਜਾਣਾ। ਇਹ ਸਾਡੇ ਇੱਕ ਸੁਪਨੇ ਨੇ, ਸੋਚ ਰੱਖਣੀ ਚਾਹੀਦੀ ਹੈ। ਕਮਾਲ ਦੀ ਗੱਲ ਆ, ਜਾਂ ਬੰਦਾ ਪਾਸਟ ਦੀ ਸੋਚੀ ਜਾਂਦਾ ਅਤੇ ਜਾਂ ਇਨ ਫਿਊਚਰ ਦੀ ਸੋਚੀ ਜਾਂਦਾ, ਪ੍ਰੈਜੈਂਟ ਵਿੱਚ ਤਾਂ ਬੰਦਾ ਜਿਉਂਦਾ ਹੀ ਨਹੀਂ ਹੈ। ਤੁਸੀਂ ਸੋਚ ਕੇ ਵੇਖੋ, ਹੁਣ ਤੁਸੀਂ ਇੱਥੇ ਬੈਠੇ ਜੇ, ਆਪਾਂ ਜਿੰਨੇ ਵੀ ਬੈਠੇ ਮੇਰੇ ਸਮੇਤ, ਤੁਸੀਂ ਸੋਚ ਕੇ ਵੇਖਿਓ ਵੀ ਜਦੋਂ ਤੁਸੀਂ ਡੀਪਲੀ ਸੋਚੋਗੇ, ਕਈਆਂ ਦਾ ਧਿਆਨ ਕਥਾ 'ਚ ਨਹੀਂ ਹੋਣਾ। ਪਲੀਜ਼, ਤੁਸੀਂ ਇਫ ਯੂ ਡੋਂਟ ਮਾਇੰਡ, ਤੁਸੀਂ ਮਾਇੰਡ ਨਾ ਕਰਿਓ, ਤੁਹਾਡਾ ਧਿਆਨ ਹੋਣਾ ਗੱਡੀ ਪਤਾ ਨਹੀਂ ਮੈਂ ਪਾਰਕ 'ਚ ਲਾਈ ਆ ਸਹੀ ਢੰਗ ਨਾਲ ਕਿ ਨਹੀਂ ਲਾਈ, ਪਤਾ ਨਹੀਂ ਘਰ ਮੈਂ ਤੁਰਨ ਲੱਗਿਆਂ ਲੋਕ ਕੀਤਾ ਸੀ ਕਿ ਨਹੀਂ, ਮੈਂ ਜਾਂਦਾ ਗਰੋਸਰੀ ਲੈ ਜਾਂ, ਸਵੇਰੇ ਮੇਰੀ ਛੁੱਟੀ ਹੈ, ਕੱਲ੍ਹ ਮੈਂ ਕੀ ਕਰਨਾ। ਤੁਹਾਡਾ ਮਾਇੰਡ ਇਸ ਟਾਈਮ 'ਤੇ, ਸਾਡਾ ਮਾਇੰਡ ਪ੍ਰੈਜੈਂਟ ਦੇ ਵਿੱਚ ਵੀ ਨਹੀਂ ਜਿਉਂਦਾ। ਮੈਂ ਜਿਹੜੀ ਅਰਜ਼ ਕਰਦਾ ਸੀ, ਹੁਣ ਬੰਦਾ ਏ, ਬੰਦੇ ਦਾ ਸੁਭਾਅ ਕੀ, ਬੰਦਾ ਅੱਗੇ ਹੀ ਤੱਕੀ ਜਾ ਰਿਹਾ, ਅੱਗੇ ਹੀ ਵੇਖੀ ਜਾ ਰਿਹਾ ਅਤੇ ਪੈਰਾਂ ਨਾਲ ਦੌੜੀ ਜਾ ਰਿਹਾ, ਬੰਦਾ ਅੱਗੇ ਹੀ ਵੇਖੀ ਜਾ ਰਿਹਾ, ਬੰਦਾ ਇਹ ਖੜ ਕੇ ਵੇਖਦਾ ਹੀ ਨਹੀਂ ਆ ਵੀ ਮੈਂ ਅੱਜ ਕੀ ਕੀਤਾ ਅਤੇ ਕੀ ਨਹੀਂ ਕੀਤਾ। ਅੱਖਾਂ ਦਾ ਸੁਭਾਅ ਏ ਜਿਹੜੀ ਅਰਜ਼ ਕਰਾਂ, ਅੱਖਾਂ ਦਾ ਕੰਮ ਹੈ ਵੇਖਣਾ। ਇਹ ਬਾਹਰ ਤਾਂ ਬਹੁਤ ਚੰਗੀ ਤਰ੍ਹਾਂ ਵੇਖਦੀਆਂ ਨੇ, ਬਿਲਡਿੰਗ ਬਹੁਤ ਸੋਹਣੀ ਹੈ, ਦੁਨੀਆ ਬੜੀ ਸੋਹਣੀ ਹੈ, ਮੁਲਕ ਬੜਾ ਸੋਹਣਾ ਹੈ, ਪਰ ਇਹ ਨਾ ਆਪਣੇ ਅੰਦਰ ਨਹੀਂ ਝਾਤੀ ਮਾਰਦੀਆਂ ਵੀ ਮੇਰੇ ਅੰਦਰ ਕਿੰਨਾ ਕੁ ਗੰਦ ਪਿਆ। ਮਹਾਰਾਜ ਕਹਿੰਦੇ ਸਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣ ਹੋ ਸੱਤ ਬਾਣੀ। ਪਰ ਅੱਖਾਂ ਨੇ, ਕੰਨਾਂ ਨੇ, ਕੰਨਾਂ ਦਾ ਕੰਮ ਸੀ ਅਤੇ ਕੰਨਾਂ ਨੇ ਦੋ ਕੰਮ ਕੀਤੇ। ਕੰਨ ਕਹਿੰਦੇ, ਬੰਦਾ ਕਹਿੰਦਾ ਮਹਾਰਾਜ ਤੁਸੀਂ ਸੁਣਨ ਵਾਸਤੇ ਲਾਏ ਨੇ ਤੇ ਸੁਣਦੇ ਨੇ, ਪਰ ਬੜੀ ਕਮਾਲ ਦੀ ਗੱਲ ਹੈ, ਬੰਦਾ ਜਦੋਂ ਵੀ ਸੁਣਦਾ ਹੈ ਕੰਨਾਂ ਨਾਲ ਤਾਂ ਬਹੁਤੀ ਵਾਰ, ਜੇ ਕੋਈ 50 ਸਾਲ ਦਾ ਬੈਠਾ ਉਹ ਆਪਣੀ ਜ਼ਿੰਦਗੀ ਤੱਕ ਲਏ, ਕੋਈ 30 ਵਾਲਾ ਬੈਠਾ ਉਹ ਆਪਣੀ ਤੱਕ ਲਏ, ਸਾਲਾਂ ਬੰਦੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਸੁਣਨ ਦੀ ਉਹ ਵਕਫਾ ਕੋਈ ਸਮਾਂ ਕੱਢ ਕੇ ਵੇਖੋ ਤੇ ਬਹੁਤੀ ਵਾਰ ਬੰਦਾ ਨਿੰਦਿਆ ਸੁਣਦਾ। ਮਾਫ ਕਰਿਓ, ਕਈਆਂ ਗੱਲਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ। ਕੋਈ ਬੰਦਾ, ਅੱਛਾ ਤੁਸੀਂ ਹਿਸਾਬ ਛੋਟਾ ਜਿਹਾ ਲਾ ਕੇ ਵੇਖਿਓ, ਮੰਨ ਲਓ ਇੱਥੇ ਸੰਗਤ ਵਿੱਚੋਂ ਕੋਈ ਸੁਨੇਹਾ ਮੈਂ ਦੇ ਦਿਆਂ ਵੀ ਭਾਈ ਸਾਹਿਬ ਜੀ ਅੰਦਰ ਗ੍ਰੰਥੀ ਸਾਹਿਬਾਨ ਬੈਠੇ ਨੇ, ਉਹਨਾਂ ਨੂੰ ਆਹ ਗੱਲ ਮੇਰੇ ਵੱਲੋਂ ਕਹਿ ਦਿਓ, ਮੇਰੇ ਕਹਿਣ ਵਿੱਚ, ਮੇਰੇ ਲਫਜ਼ਾਂ ਤੋਂ ਕਿਸੇ ਨੂੰ ਕਹਿਣ ਵਿੱਚ ਜਿੰਨੇ ਲਫਜ਼ ਨੇ ਅੰਦਰ ਜਾਣ ਤੱਕ, ਜਾਂ ਸਿਹਾਰੀ ਘੱਟ ਜਾਏਗੀ ਜਾਂ ਵੱਧ ਜਾਏਗੀ, ਉਹ ਲਫਜ਼ ਵੱਧ ਘੱਟ ਜਾਂਦੇ ਆ। ਅਤੇ ਜਦੋਂ ਆਪਾਂ ਕਿਸੇ ਦੀ ਗੱਲ ਸੁਣਦੇ ਹਾਂ ਤਾਂ ਆਪਾਂ ਕਿੱਦਾਂ ਮੰਨ ਸਕਦੇ ਹਾਂ ਵੀ ਉਹ ਗੱਲ ਚੁਗਲੀ ਨਹੀਂ। ਅੱਛਾ, ਬੰਦਾ ਇਹਦਾ ਕੰਮ ਸੁਣਨਾ ਕੰਨਾਂ ਦਾ ਅਤੇ ਕੰਨਾਂ ਨਾਲ ਸੁਣੀਆਂ, ਪਰ ਬਹੁਤੀ ਵਾਰ ਬੰਦਾ ਰਸ ਲੈਂਦਾ, ਇਹ ਵੀ ਇੱਕ ਰਸ ਹੈ, ਜਿਵੇਂ ਜ਼ੁਬਾਨ ਦਾ ਰਸ ਹੈ ਨਾ, ਅਸੀਂ ਭੋਜਨ ਲੈਂਦੇ ਅਤੇ ਆਪਾਂ ਕਹਿੰਦੇ ਅੱਜ ਬਹੁਤ ਆਨੰਦ ਆਇਆ, ਪ੍ਰਸ਼ਾਦਾ ਛਕਣ ਦਾ ਬਹੁਤ ਆਨੰਦ ਆਇਆ, ਦਾਲ ਬਹੁਤ ਸਵਾਦ ਬਣੀ ਸੀ ਅਤੇ ਮੈਂ ਪ੍ਰਸ਼ਾਦਾ ਵੱਧ ਛਕ ਲਿਆ। ਫਿਰ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਅੱਜ ਗੁਰੂ ਦੀ ਬਾਣੀ ਸੁਣਨ ਦਾ ਬਹੁਤ ਆਨੰਦ ਆਇਆ, ਰਸ ਆਇਆ, ਕੰਨਾਂ ਨੂੰ ਵੀ ਆਉਂਦਾ ਹੈ। ਅਤੇ ਬਹੁਤੀ ਵਾਰ ਕੰਨ ਜਦੋਂ ਸੁਣਦੇ ਨੇ ਭਾਗਾਂ ਵਾਲੇ, ਉਹ ਨਿੰਦਿਆ ਸੁਣਦੇ ਨੇ। ਇੱਕ ਵਾਰ ਆਖੋ ਸਤਨਾਮ, ਅਤੇ ਮਹਾਰਾਜ ਨੇ ਪਤਾ ਕੀ ਆਖਿਆ, ਮਹਾਰਾਜ ਕਹਿੰਦੇ ਮੈਂ ਤੈਨੂੰ ਲਿਖ ਕੇ ਦਿੰਦਾ ਹੈ, ਸਭ ਤੋਂ ਵੱਡੀ ਗਰੰਟੀ ਦੁਨੀਆ ਵਿੱਚ ਮੰਨੀ ਜਾਂਦੀ ਹੈ ਲਿਖ ਕੇ ਦੇਣ ਦੀ। ਇਸੇ ਕਰਕੇ ਜਦੋਂ ਗੌਰਮੈਂਟ ਵੀਜ਼ਾ ਦਿੰਦੀ ਹੈ, ਉਹ ਕਹਿੰਦੀ ਆਪਣੇ ਕਾਲਜ ਤੋਂ ਸਾਨੂੰ ਲਿਖ ਕੇ ਮੰਗਾਓ ਆਫਰ ਲੈਟਰ ਤੇਰੇ ਕੋਲ ਹੈ ਕਿ ਨਹੀਂ ਹੈ। ਫਿਰ ਗੌਰਮੈਂਟ ਵੀ ਜਦੋਂ ਦਿੰਦੀ ਵੀਜ਼ਾ ਬਕਾਇਦਾ ਲਿਖ ਕੇ ਦਿੰਦੀ ਹੈ, ਇਹ ਬੰਦਾ ਹੈ, ਇਹ ਇਹਦਾ ਫਾਦਰ ਹੈ, ਇਹ ਇਹਦੀ ਮਾਂ ਹੈ, ਆਹ ਇਹਦਾ ਪਾਸਪੋਰਟ ਨੰਬਰ ਹੈ, ਇਹ ਕਾਲਜ ਵਿੱਚ ਜਾ ਰਿਹਾ, ਲਿਖ ਕੇ ਗਰੰਟੀ ਦਿੰਦੀ ਹੈ, ਗੱਲੀ ਬਾਤੀ ਨਹੀਂ। ਜਦੋਂ ਤੁਹਾਨੂੰ ਇਮੀਗ੍ਰੇਸ਼ਨ ਅਫਸਰ ਕਰਦਾ ਹੈ ਸਵਾਲ ਕੋਈ, ਅਤੇ ਉਹ ਕਹਿੰਦਾ ਤੂੰ ਕਿੱਥੇ ਚੱਲੇ ਹਾਂ, ਅਸੀਂ ਉਹਨੂੰ ਗੱਲੀ ਬਾਤੀ ਕਹਿ ਦਈਏ, ਵੇ ਆਫ ਟਾਕਿੰਗ ਗੈਟ ਟੂਗੈਦਰ ਕਰਦੇ ਹਾਂ, ਉਹ ਕਹਿੰਦਾ ਲਿਆ ਪੇਪਰ ਲੈ ਕੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਲਿਖ ਕੇ ਗਿਆ। ਮਹਾਰਾਜ ਕਹਿੰਦੇ ਵੇਖ, ਤੂੰ ਮੁੱਖ ਨਾਲ ਵੀ ਨਿੰਦਿਆ ਕਰਦਾ ਹੈ ਅਤੇ ਕੰਨਾਂ ਨਾਲ ਵੀ ਨਿੰਦਿਆ ਸੁਣਦਾ ਹੈ। ਮਹਾਰਾਜ ਕਹਿੰਦੇ ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਅੱਛਾ ਮਹਾਰਾਜ, ਇਹ ਪੰਕਤੀ ਕੀ ਆਖਦੀ ਹੈ? ਮਹਾਰਾਜ ਕਹਿੰਦੇ ਵੇਖ ਬਈ, ਜੇ ਨਿੰਦਿਆ ਤੂੰ ਮੁੱਖ ਨਾਲ ਕਰਦਾ ਹੈ, ਅਤੇ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਵੀ ਕਿਸੇ ਦੀ ਵੀ ਭਾਵੇਂ ਉਹ ਬੰਦਾ ਹੋਵੇ ਮਾੜਾ, ਉਹਦੀ ਤੂੰ ਨਿੰਦਿਆ ਨਹੀਂ ਕਰਨੀ। ਅੱਛਾ ਮਹਾਰਾਜ, ਮੈਂ ਕੰਨਾਂ ਨਾਲ ਦੋ ਕੰਮ ਕਰਦਾ ਹੈ, ਇੱਕ ਨਿੰਦਿਆ ਸੁਣਦਾ ਹੈ ਅਤੇ ਦੂਸਰਾ ਉਸਤਤ ਸੁਣਦਾ ਹੈ, ਪਰ ਦੋਨਾਂ 'ਚ ਫਰਕ ਹੈ। ਨਿੰਦਿਆ ਜਦੋਂ ਬੰਦਾ ਸੁਣਦਾ ਤਾਂ ਬੰਦਾ ਕਿਸੇ ਦੀ ਸੁਣਦਾ ਹੈ, ਇੱਥੇ ਬੈਠੇ ਫਲਾਣੇ ਦੀ ਗੱਲ ਦੱਸ ਵੀ ਫਲਾਣਾ ਬਹੁਤ ਜ਼ਿਆਦਾ ਨਾ ਉਸ ਸਮੇਂ ਮੈਨੂੰ ਕਹਿੰਦਾ ਸੀ, ਹੁਣ ਦੱਸ ਵੀ ਮੇਰੇ ਬਾਰੇ ਕੀ ਕਹਿੰਦਾ ਹੈ। ਸਾਰੀ ਰਾਤ ਬੰਦਾ ਸੁਣਦਾ, ਅੱਛਾ ਫਲਾਣੇ ਦੀ ਨਿੰਦਿਆ ਸੁਣੀ ਰਸ ਬਣ ਗਿਆ, ਸੁਣਨਾ ਵੀ ਕਰਨਾ ਵੀ ਪਾਪ, ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ। ਅੱਛਾ ਜਦੋਂ ਉਸਤਤ ਸੁਣਦਾ ਹੈ, ਉਦੋਂ ਕਦੀ ਕਿਸੇ ਦੀ ਸੁਣਦਾ ਹੋਵੇ ਦੱਸਿਓ? ਤੁਹਾਡੇ ਘਰ ਵਿੱਚ ਕੋਈ ਭੈਣ ਭਾਈ ਆਇਆ ਹੋਵੇ ਅਤੇ ਉਹ ਉਸਤਤ ਕਰੀ ਜਾਵੇ ਪਿੰਡ ਦੇ ਸਰਪੰਚ ਦੀ, ਤੁਸੀਂ ਆਖੋਗੇ ਖਸਮਾਂ ਨੂੰ ਖਾਏ ਜਾ ਕੇ ਮੇਰੇ ਕੋਲ ਆਇਆ ਮੇਰੇ ਨਾਲ ਗੱਲ ਕਰ? ਅੱਛਾ ਜੇ ਉਹ ਭੈਣ ਭਰਾ ਤੁਹਾਡੀ ਉਸਤਤ ਕਰਨੀ ਚਾਲੂ ਕਰਦੇ, ਲੈ ਬਈ ਤੂੰ ਤਾਂ ਕਮਾਲ ਕਰ ਦਿੱਤੀ, ਸਾਰੇ ਕਰਜ਼ੇ ਵੀ ਲਾ ਦਿੱਤੇ, ਘਰ ਵੀ ਸੋਹਣਾ ਪਾ ਲਿਆ, ਤੇਰੇ ਬੱਚੇ ਵੀ ਬਹੁਤ ਸੋਹਣੇ ਸੈੱਟ ਨੇ, ਤੂੰ ਤਾਂ ਕਮਾਲ, ਤੇਰੇ ਵਰਗਾ ਤੇ ਸਾਡੇ ਖਾਨਦਾਨ 'ਚ ਜੰਮਿਆ ਹੀ ਨਹੀਂ, ਤੂੰ ਤਾਂ ਧੋਣੇ ਧੋਤੇ, ਤੂੰ ਤਾਂ ਭਗਤ ਜੰਮਿਆ, ਮਾਂ ਤੇਰੇ ਬਿਨਾਂ ਸਾਹ ਨਹੀਂ ਲੈਂਦੀ, ਪਿਓ ਤੇਰੇ ਬਿਨਾਂ। ਅਸੀਂ ਕਹਿੰਦੇ ਵਾਹ ਵਾਹ ਵਾਹ ਵਾਹ, ਬੰਦਾ ਅੰਦਰੋਂ ਅੰਦਰ ਹੀ ਫੁੱਲਦਾ ਜਾਂਦਾ ਵੀ ਗੱਲ ਹੁਣ ਬਣੀ। ਸੱਚ ਦੱਸਿਓ, ਗੱਲ ਸੱਚੀ ਹੈ, ਸੁਣਦੇ ਆਪਾਂ ਨਿੰਦਿਆ ਵੀ ਹਾਂ ਅਤੇ ਸੁਣਦੇ ਆਪਾਂ ਉਸਤਤ ਵੀ ਹੈ। ਪੁਆੜਾ ਇਹ ਆ, ਮੇਰੇ ਲਾਗੇ ਕੋਈ ਬਵੇ ਅਤੇ ਉਹ ਮੇਰੀਆਂ ਹੀ ਗੱਲਾਂ ਕਰੇ ਵੀ ਫਲਾਣਿਆ ਤੇਰੇ ਵਰਗਾ ਕੋਈ ਨਹੀਂ, ਫਿਰ ਸਾਨੂੰ ਚੰਗਾ ਲੱਗਦਾ। ਜਿਹਨੂੰ ਮਹਾਰਾਜ ਨੇ ਕਿਹਾ, ਕਹਿੰਦੇ ਰਸ ਕਸ ਆਪ ਸਲਾਹਣਾ, ਆਪਣਾ ਆਪ ਉਹਦੀ ਸਲਾਹਤਾ ਹੋਵੇ, ਇਹ ਕਰਮ ਮੇਰੇ ਕਰਤਾਰ, ਇਸ ਤਰ੍ਹਾਂ ਦੇ ਮੈਂ ਕਰਮ ਕਰਦਾ। ਮਹਾਰਾਜ ਕਹਿੰਦੇ ਦੂਜੇ ਪਾਸੇ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁੱਖ ਮੁਗਧ ਕਰਨ, ਮਨ ਮੁੱਖ ਮੁੱਖ ਕੀ ਹੈ ਮੂੰਹ? ਇੱਕ ਆਪਾਂ ਕਹਿੰਦੇ ਅੱਛਾ ਸਾਨੂੰ ਕੋਈ ਪੁੱਛੇ ਆਪਾਂ ਜਿੰਨੇ ਵੀ ਬੈਠੇ ਹਾਂ ਵੀ ਆਪਾਂ ਗੁਰਮੁੱਖ ਹੈ ਕਿ ਮਨਮੁੱਖ, ਆਪਾਂ ਕਹਾਂਗੇ ਨਾ ਗਿਆਨੀ ਜੀ ਮੈਂ ਤਾਂ ਬਹੁਤ ਜ਼ਿਆਦਾ ਗੁਰਮੁੱਖ ਹੈ, ਵੀ ਮੇਰੇ ਵਰਗਾ ਤਾਂ ਗੁਰਮੁੱਖ ਕੋਈ ਹੈ ਹੀ ਨਹੀਂ ਹੈ। ਪਰ ਮਹਾਰਾਜ ਕਹਿੰਦੇ ਤੂੰ ਇੱਕ ਮਾੜੀ ਜਿਹੀ ਨਿੰਦਿਆ ਕਰਕੇ ਵੇਖ ਅਤੇ ਕਹਿੰਦੇ ਨਾਲ ਹੀ ਤੂੰ ਮਨਮੁੱਖ ਦੀ ਖੇਡ ਵਿੱਚ ਆ ਜਾਂਦਾ। ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਇੱਕ ਯਾਦ ਰੱਖੀ ਵੀ ਕਿਸੇ ਦੀ ਵੀ ਨਹੀਂ ਕਰਨੀ, ਨਾ ਕਰਨੀ ਅਤੇ ਨਾ ਸੁਣਨੀ, ਕਿਉਂਕਿ ਇਹ ਕਹਾਣੀ ਬੜੀ ਬੈੜੀ ਹੈ। ਅਤੇ ਕਹਿੰਦੇ ਵੇਖ ਮਨਮੁੱਖ ਉਹ ਬੰਦੇ ਨਿੰਦਿਆ ਕਰਦੇ ਨੇ ਜਿਹੜੇ ਗੁਰੂ ਦੀ ਗੱਲ ਨਹੀਂ ਸੁਣਦੇ। ਹੁਣ ਜੇ ਤਾਂ ਆਪਾਂ ਇਹ ਗੁਰੂ ਦਾ ਬਚਨ ਵਸਾ ਲਿਆ ਫਿਰ ਤਾਂ ਅਸੀਂ ਹੋ ਗਏ ਗੁਰਮੁੱਖ, ਵੀ ਗੁਰੂ ਦੀ ਗੱਲ ਸੁਣ ਲਈ, ਪੱਲੇ ਬੰਨ ਲਈ। ਅਤੇ ਜੇ ਨਹੀਂ ਸੁਣੀ ਤਾਂ ਮਹਾਰਾਜ ਕਹਿੰਦੇ ਮਨਮੁੱਖ ਉਹ ਬੰਦੇ ਕਰਦੇ ਸੁਣਦੇ ਨੇ ਜਿਹੜੇ ਬੰਦੇ ਮਨ ਪਿੱਛੇ ਲੱਗੇ ਨੇ, ਮਨਮੁੱਖ ਮੁਗਧ ਕਰਨ। ਕਹਿੰਦੇ ਮੂਰਖ ਬੰਦੇ ਮਨਮੁੱਖ ਬੰਦੇ ਕਰਦੇ ਨੇ। ਅੱਛਾ ਮਹਾਰਾਜ ਫਿਰ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਵੇਖ, ਅਜੇ ਮੈਂ ਨਿੰਦਿਆ ਦੀ ਗੱਲ ਹੀ ਕਰ ਰਿਹਾ, ਅਜੇ ਕੌੜਾ ਬੋਲਣ ਦੀ ਗੱਲ ਨਹੀਂ ਹੋਈ। ਅਜੇ ਮਾੜਾ ਵੇਖਣਾ, ਮਾੜਾ ਸੁਣਨਾ, ਮਾੜਾ ਕਰਨਾ, ਤਨ ਕਰਕੇ ਵੀ ਮਾੜਾ ਕਰਦੇ ਹਾਂ, ਤਨ ਕਰਕੇ ਵੀ ਮਾੜਾ, ਜੇ ਮਨ ਕਰਕੇ ਵੱਖਰਾ ਮਾੜਾ ਹੈ। ਕਈ ਵਾਰੀ ਅਸੀਂ ਉੱਠ ਕੇ ਨਹੀਂ ਜਾਂਦੇ, ਮੰਨ ਲਓ ਕੋਈ ਬੰਦਾ ਗੱਡੀ 'ਚ ਹੀ ਬੈਠਾ ਹੈ ਅਤੇ ਉਹਦੇ ਮਨ ਵਿੱਚ ਕਿਸੇ ਦੇ ਪ੍ਰਤੀ ਆ ਜਾਂਦੇ, ਇਹ ਵੀ ਮਾੜਾ ਹੈ। ਕਈ ਵਾਰੀ ਬੰਦਾ ਤਨ ਕਰਕੇ ਜਾਂਦਾ, ਕਈ ਵਾਰੀ ਅੱਖਾਂ ਨਾਲ ਮਾੜਾ ਕਰ ਦਿੰਦਾ, ਕਈ ਵਾਰੀ ਮੂੰਹ ਨਾਲ ਬੋਲ ਕੇ ਮਾੜਾ ਕਰ ਦਿੰਦਾ। ਮਹਾਰਾਜ ਕੀ ਆਖਦੇ? ਕਹਿੰਦੇ ਮੂੰਹ ਕਾਲੇ ਤਿੰਨਾਂ ਨਿੰਦਕਾਂ, ਮੂੰਹ ਕਾਲੇ। ਅੱਛਾ ਚਲੋ ਮੰਨਿਆ ਵੀ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਅਤੇ ਭਾਈ ਤੁਸੀਂ ਬਹਿਣ ਨੂੰ ਥਾਂ ਨਾ ਦਿਓ। ਮਹਾਰਾਜ ਕਹਿੰਦੇ ਨਹੀਂ, ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ। ਤਿੰਨਾਂ ਨਿੰਦਕਾਂ ਨਰਕ ਹੈ ਘੋਰ ਪਵਨ, ਕਹਿੰਦੇ ਘੋਰ ਨਰਕ ਵਿੱਚ ਸੁੱਟਿਆ ਜਾਂਦਾ। ਤਾਂ ਹੀ ਇੱਕ ਗੱਲ ਮਹਾਰਾਜ ਨੇ ਆਖਿਆ ਸੀ ਆਸਾ ਜੀ ਕੀ ਵਾਰ ਵਿੱਚ ਪੌੜੀ ਹੈ, ਮਹਾਰਾਜ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ। ਇਹ ਕਹਿੰਦੇ ਜਿਸ ਤਰ੍ਹਾਂ ਕੱਪੜਾ ਤੱਕਦਾ ਹੈ ਨਾ ਜਾ ਕੇ ਵੀ ਆਹ ਰੰਗ ਬੜਾ ਸੋਹਣਾ ਹੈ, ਆਹ ਸਹਿਜ ਬੜਾ ਸੋਹਣਾ ਹੈ, ਫਿਰ ਇਹਦੀ ਕੰਪਨੀ ਕਿਹੜੀ ਹੈ ਜੀ? ਜੀ ਇਹ ਪਿਓਰ ਕੰਪਨੀ ਦਾ ਹੈ? ਹਾਂ ਜੀ, ਇਹ ਕਾਪੀ ਨਹੀਂ ਹੈ, ਪਿਓਰ ਹੈ। ਫਿਰ ਇਹਦੀ ਲੈਸ ਕਿੰਨੀ ਚੱਲ ਰਹੀ ਹੈ? ਕਈ ਕੁਝ ਬੰਦਾ ਵੇਖ ਕੇ, ਕਈਆਂ ਨੂੰ ਦਿਖਾ ਕੇ ਕੱਪੜਾ ਖਰੀਦਦਾ। ਮਹਾਰਾਜ ਕਹਿੰਦੇ ਸਰੀਰ ਤੇਰਾ ਇਹ ਤਨ ਦੇ ਹੀ, ਤੂੰ ਕੀ ਸੋਚਦਾ ਤੇਰੇ ਨਾਲ ਲਵੇਗੀ? ਕਹਿੰਦੇ ਨਹੀਂ। ਕਹਿੰਦੇ ਜਿੰਨਾ ਮਰਜ਼ੀ ਕੋਈ ਅਮੀਰ ਹੋ ਜੇ, ਜਿੰਨਾ ਮਰਜ਼ੀ ਕੋਈ ਪੈਸੇ ਕਰਕੇ, ਸਰੀਰ ਕਰਕੇ, ਸਰੀਰ ਦੀ ਵੀ ਅਮੀਰਤਾ ਹੈ ਨਾ। ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਪੁਆੜਾ ਇਹ ਹੈ ਸਾਧ ਸੰਗਤ ਜੀ ਵੀ ਰਹਿ ਇੱਥੇ ਹੀ ਜਾਣਾ ਹੈ, ਇਹ ਨਾਲ ਨਹੀਂ ਜਾਣਾ। ਇੱਕ ਸਿਆਣੇ ਵਿਦਵਾਨ ਦਾ ਬੜਾ ਪਿਆਰਾ ਲੇਖ ਕਥਨ ਹੈ, ਕਹਿੰਦੇ ਕਿਉਂ ਕਰੇ ਮਨਾ ਤੂੰ ਅੜੀਆਂ ਵੇ, ਇੱਕ ਦਿਨ ਜਾਣਾ ਤੈਂ ਵਿੱਚ ਮੜੀਆਂ ਵੇ। ਕਹਿੰਦੇ ਮਨ ਹੀ ਸਾਡਾ ਅੜੀਆਂ ਕਰਦਾ ਨਾ, ਮੈਂ ਨਹੀਂ ਮੰਨਦਾ ਜੀ ਖਸਮਾਂ ਨੂੰ ਖਾਏ, ਮੈਂ ਫਲਾਣੇ ਦੇ ਨਹੀਂ ਜਾਂਦਾ, ਮੈਂ ਮਰ ਗਿਆ ਉਹ ਨਾ ਆਵੇ, ਉਹ ਮਰ ਗਿਆ ਮੈਂ ਨਹੀਂ ਜਾਂਦਾ, ਮਨ ਹੀ ਬੰਦੇ ਦੀਆਂ ਅੜੀਆਂ ਕਰਦਾ। ਕਹਿੰਦੇ ਕਿਉਂ ਕਰੇ ਮਨਾ ਤੂੰ ਅੜੀਆਂ ਵੇ, ਇੱਕ ਦਿਨ ਜਾਣਾ ਤੈਂ ਵਿੱਚ ਮੜੀਆਂ ਵੇ, ਜਿੱਥੇ ਸੁੰਦਰ ਦੇਹਾਂ ਸੜੀਆਂ ਵੇ। ਉੱਥੇ ਵੇਖਿਆ ਕਦੀ ਜਾ ਕੇ? ਅੱਛਾ ਜਦੋਂ ਕਿਸੇ ਦਾ ਫਿਊਨਰਲ ਹੁੰਦਾ ਨਾ, ਉਦੋਂ ਸਾਨੂੰ 10-15 ਮਿੰਟ 20 ਮਿੰਟ ਅੱਧਾ ਘੰਟਾ ਉਦੋਂ ਸਾਨੂੰ ਰੱਬ ਚੇਤੇ ਆਉਂਦਾ, ਵਾਹਿਗੁਰੂ ਮਹਾਰਾਜ ਨਾ ਮਹਾਰਾਜ ਸੱਚਿਆ ਪਾਤਸ਼ਾਹ, ਜੇ ਕਿਤੇ ਉਹਦਾ ਮੂੰਹ ਵਿਖਾ ਦੇਣ ਅਤੇ ਉਹ ਮਰਿਆ ਕਿਸੇ ਬਿਮਾਰੀ ਨਾ ਹੋਵੇ, ਫਿਰ ਤਾਂ ਲਾਗੇ ਬੈਠੇ ਬੰਦੇ ਵੀ ਵਾਹਿਗੁਰੂ ਸੱਚਿਆ ਪਾਤਸ਼ਾਹ ਮਹਾਰਾਜ, ਇਸ ਤਰ੍ਹਾਂ ਦਾ ਕਿਹਦੀ ਕਿਸੇ ਨਾ ਹੋਵੇ, ਅਤੇ ਮਹਾਰਾਜ ਥੋੜ੍ਹੀ ਕਰਦੇ। ਇਹ ਤਾਂ ਤੇਰੇ ਕਰਮਾਂ ਦੀ ਕਹਾਣੀ ਹੈ, ਜਿਸ ਤਰ੍ਹਾਂ ਦਾ ਤੂੰ ਕਰੇਂਗਾ, ਜੈਸਾ ਬੀਜੇ ਸੋ ਲਾਉਣੇ ਕਰਮਾਂ ਸੰਦੜਾ ਖੇਤ। ਮਹਾਰਾਜ ਕਹਿੰਦੇ ਬੀਜੈ ਬਿਖ, ਤਾਂ ਹੀ ਤਾਂ ਕਹਿੰਦੇ ਸੀ, ਕਹਿੰਦੇ ਨਾ ਕਰ ਇੱਦਾਂ ਦਾ, ਬੀਜੈ ਬਿਖ ਮੰਗੈ ਅੰਮ੍ਰਿਤ। ਹੁਣ ਉੱਥੇ ਕਹਿੰਦਾ ਮੇਰੀ ਮੌਤ ਸੌਖ। ਅੱਛਾ ਮੌਤ ਦੀ ਕਹਾਣੀ ਵੀ ਮੈਂ ਅਰਜ਼ ਕਰਾਂ। ਮਹਾਰਾਜ ਕਹਿੰਦੇ ਵੇਖ ਕਿਆ ਜਾਣਾ ਕਿਵ ਮਰੇਂਗੇ। ਪੁਆੜਾ ਇਹ ਵੀ ਹੈ ਵੀ ਸਾਨੂੰ ਪਤਾ ਹੀ ਨਹੀਂ ਸਾਡੀ ਮੌਤ ਕਿਵੇਂ ਹੋਣੀ ਹੈ। ਮਾਫ ਕਰਿਓ, ਮੈਂ ਇੱਥੇ ਸਟੇਜ 'ਤੇ ਬਹਿ ਕੇ ਜਿੰਨੀਆਂ ਮਰਜ਼ੀ ਗੱਲਾਂ ਕਰ ਲਾਂ ਗੁਰੂ ਦੀਆਂ, ਪਤਾ ਮੈਨੂੰ ਵੀ ਨਹੀਂ ਆ ਵੀ ਮੇਰੀ ਮੌਤ ਕਿਵੇਂ ਹੋਣੀ ਹੈ। ਸੱਚ ਤਾਂ ਇਹ ਹੀ ਹੈ ਨਾ, ਇਸੇ ਵਹਿਮਾਂ 'ਚੋਂ ਤਾਂ ਗੁਰੂ ਨੇ ਕੱਢਿਆ। ਗੁਰੂ ਸਾਹਿਬ ਕਹਿੰਦੇ ਆਪਣੇ ਲੜ ਨਾ ਲਾ, ਗੁਰੂ ਦੀ ਬਾਣੀ ਦੇ ਲੜ ਲਾ, ਵੀ ਕਿਸੇ ਨੂੰ ਪਤਾ ਲੱਗਾ, ਕਿਸੇ ਨੂੰ ਪਤਾ ਲੱਗ ਗਿਆ ਹੋਵੇ ਮੈਂ ਕਿਵੇਂ ਮਰਨਾ। ਕਹਿੰਦੇ ਨਹੀਂ, ਕਿਆ ਜਾਣਾ ਕਿਵੇਂ ਮਰੇਂਗੇ। ਕਹਿੰਦੇ ਕੀ ਜਾਣਾ ਕਿਵੇਂ ਤੇਰੀ ਮੌਤ ਹੋਏਗੀ। ਅੱਛਾ ਕਈ ਵਾਰ ਬੰਦਾ ਤੜਫ ਤੜਫ ਕੇ ਮਰਦਾ, ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਉਹਦੇ ਪਾਣੀ ਦਾ ਘੁੱਟ। ਮੈਂ ਕਹਿੰਦਾ ਵੈਸੇ ਜਿਹੜਾ ਬੰਦਾ ਅੰਮ੍ਰਿਤ ਵੇਲੇ ਚਲਾ ਜਾਏ, ਬਾਣੀ ਪੜ੍ਹਦਾ ਚਲਾ ਜਾਏ, ਚੰਗੇ ਕਰਮ ਕਰਦਾ, ਸੇਵਾ ਕਰਦਾ, ਕਿਸੇ ਕੋਲ ਪਾਣੀ ਦਾ ਘੁੱਟ ਮੰਗੇ ਨਾ ਮੰਗੇ ਚਲਾ ਜਾਏ, ਸਭ ਤੋਂ ਵਧੀਆ। ਅਸੀਂ ਕਿਹੜੇ ਸੋਚਦੇ, ਕਿੱਥੇ ਬੈਠੇ ਅਸੀਂ, ਕਿੰਨੇ ਸਾਂਭਣਾ ਸਾਨੂੰ ਭਾਗਾਂ ਵਾਲਿਓ, ਉਹ 100 ਸਾਲ ਦੀ 80 ਸਾਲ ਦੀ ਪੋਤਰਿਆਂ ਦੀ ਦੋਤਰਿਆਂ ਦੀ ਗੱਲਾਂ, ਹੁਣ ਤਾਂ ਇੱਕ ਇੱਕ ਨਿਆਣਾ ਹੈ, ਉਹ ਵੀ ਤੁਹਾਡਾ ਬਾਹਰ ਆ ਗਿਆ, ਉੱਥੇ ਬੈਠੇ ਵੇਖ ਤੋਂ ਜਿਹੜੇ ਇੱਥੇ ਆ ਉਹ 6 ਮਹੀਨੇ ਇੱਥੇ ਕੱਢ ਜਾਂਦੇ, 6 ਉੱਥੇ ਕੱਢ ਜਾਂਦੇ। ਪਲੀਜ਼ ਤੁਸੀਂ ਮਾਇੰਡ ਨਾ ਕਰਿਓ। ਮੈਂ ਤਾਂ ਇਹ ਸੋਚਦਾ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ, ਇਹ ਵੀ ਨਹੀਂ ਪਤਾ ਵੀ ਅਸੀਂ ਨਾ ਧਰਤੀ 'ਤੇ ਮਰੀਏ ਨਾ ਆਕਾਸ਼ 'ਤੇ ਮਰੀਏ, ਕਿਤੇ ਫਲੈਟ ਚੜ੍ਹਦੇ ਹਾਂ ਜਿੰਨਾ ਮਰਜ਼ੀਏ। ਜਿਸ ਤਰ੍ਹਾਂ ਦੇ ਹਾਲਾਤ, ਕਿਹੜਾ ਪੁੱਤ ਸਾਂਭੂਗਾ? ਇੱਕ ਤਾਂ ਪੁੱਤ ਆ, ਉਹ ਤਾਂ ਕਦੇ ਆਪਣੀਆਂ ਕਿਸ਼ਤਾਂ ਨਹੀਂ ਲੱਥਣੀਆਂ, ਤੁਹਾਡਾ ਫਿਊਨਰਲ ਕਿਵੇਂ ਕਰੂਗਾ ਉਹ? ਮੈਨੂੰ ਮਾਫ਼ ਕਰਿਓ ਪਲੀਜ਼, ਮੈਂ ਕਿਸੇ ਨੂੰ ਇਮੋਸ਼ਨਲ ਨਹੀਂ ਕਰ ਰਿਹਾ। ਅੱਗੇ 100-100 ਸਾਲ ਦੀ ਕਹਾਣੀ ਹੁੰਦੀ ਸੀ ਜ਼ਿੰਦਗੀ ਦੀ, 100 ਸਾਲਾਂ ਵਿੱਚ 25 ਸਾਲਾਂ ਦੇ ਦਾ 30 ਦੇ ਦਾ ਆਨੰਦ ਕਾਰਜ ਹੋ ਗਿਆ। ਜਦੋਂ 60 ਦਾ ਹੋਇਆ ਨਾਲ ਉਹਦਾ ਮੁੰਡਾ 30 ਦਾ ਰਲ ਗਿਆ, ਅਤੇ ਗਾਂਹ ਮੁੰਡੇ ਦਾ ਜਦੋਂ ਆਨੰਦ ਕਾਰਜ, ਜਦੋਂ 70 ਸਾਲ 100 ਸਾਲ ਦੀ ਉਮਰ ਤੱਕ ਜਾਂਦਾ ਅਤੇ 20-25 ਸਾਲ ਦਾ ਪੋਤਰਾ ਹੋ ਗਿਆ, ਕੋਈ ਤਾਂ ਸਾਂਭੂ। ਇੱਥੇ ਕਿਸੇ ਨਹੀਂ ਸਾਂਭਣਾ, ਇਹ ਜ਼ਿੰਦਗੀ ਦੀ ਕਹਾਣੀ ਸਾਡੀ ਇਸ ਤਰ੍ਹਾਂ ਦੀ ਹੈ। ਮਹਾਰਾਜ ਕਹਿੰਦੇ ਵੇਖ ਕਿਸ ਤਰ੍ਹਾਂ ਦੀ ਕਹਾਣੀ ਹੈ, ਇੱਥੇ ਸੰਸਾਰ 'ਤੇ ਤੂੰ ਛੱਡ ਜਾਣਾ ਸਾਰਾ ਕੁਝ, ਨਾ ਤੇਰੇ ਨਾਲ ਕਿਸੇ ਨੇ ਜਾਣਾ, ਨਾ ਤੈਨੂੰ ਕਿਸੇ ਨੇ, ਇਹ ਤਾਂ 5-7-10 ਮਿੰਟ ਦੀ ਕਹਾਣੀ ਹੈ। ਚਲੋ ਉਹ ਮਹਾਰਾਜ ਕਹਿੰਦੇ ਵੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮਹਾਰਾਜ ਫਿਰ ਨਾਲ ਮੇਰੇ ਕੀ ਜਾਊਗਾ? ਕਹਿੰਦੇ ਇੱਕ ਚੀਜ਼ ਤੇਰੇ ਨਾਲ ਜਾਊਗੀ ਅਤੇ ਮੈਂ ਲਿਖ ਕੇ ਦਿੰਦੇ, ਕਹਿੰਦੇ ਮੰਦਾ ਚੰਗਾ ਆਪਣਾ। ਹੁਣ ਮੰਦਾ ਕੀ ਹੈ, ਚੰਗਾ ਕੀ ਹੈ, ਇਹ ਤਾਂ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਨਾ। ਅਤੇ ਬੰਦਾ ਕਈ ਵਾਰੀ ਬਹੁਤ ਵਾਰ ਪਾਪ ਇੰਜ ਵੀ ਕਰਦਾ, ਮਹਾਰਾਜ ਕਹਿੰਦੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਇਹ ਵੱਖਰੀ ਪੰਕਤੀ ਹੈ ਪੌੜੀ ਦੀ ਨਹੀਂ। ਕਹਿੰਦੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਭਿਆਨ ਲੁਟਾਵੇ। ਕਹਿੰਦੇ ਬੰਦੇ ਦੀ ਜ਼ਿੰਦਗੀ ਦੀ ਕਹਾਣੀ ਇੱਕ ਇਹ ਵੀ ਹੈ, ਬੜੇ ਤਰੀਕਿਆਂ ਨਾਲ ਬੜੇ ਅਡੰਬਰ ਰਚ ਕੇ ਪੈਸਾ ਲਿਆਉਂਦਾ ਇਹ ਘਰ। ਕਈ ਬੰਦੇ ਵਪਾਰ ਕਰਦੇ ਨੇ, ਪਲੀਜ਼ ਸੁਣਿਓ ਤੁਸੀਂ ਗੱਲ, ਮੈਂ ਇਹ ਨਹੀਂ ਕਹਿੰਦਾ ਵੀ ਸਾਰਿਆਂ 'ਤੇ ਗੱਲ ਢੁੱਕਦੀ, ਮੈਂ ਸਮਝਣ ਮਾਤਰ। ਵਪਾਰ ਕਰਦੇ ਆ ਅਤੇ ਓਨੇ ਦੀ ਜਗ੍ਹਾ ਹੁੰਦੀ ਨਹੀਂ ਜਿੰਨੇ ਦੀ ਆਪਾਂ ਵੇਚ ਦਿੰਦੇ ਹਾਂ। ਅੱਛਾ, ਬੜਾ ਢੰਗ ਬੜਾ ਤਰੀਕੇ ਨਾਲ ਕਰਦਾ ਜਿਹੜਾ ਬੰਦਾ ਸੁਥਰੀ ਦੁਕਾਨਦਾਰੀ ਦਾ ਮਾਲਕ ਹੈ, ਉਹ 2 ਗੱਲਾਂ ਕਰਦਾ। ਕਹਿੰਦਾ ਵੇਖੋ ਜੀ, ਇੰਨੇ ਦੀ ਚੀਜ਼ ਲੱਗਣੀ ਹੈ, ਇੰਨੀ ਕੁ ਲੈਸ ਮੈਂ ਕਰ ਸਕਦਾ, ਇਸ ਤੋਂ ਜ਼ਿਆਦਾ ਮੈਂ ਨਹੀਂ ਕਰ ਸਕਦਾ, ਤੁਸੀਂ ਲੈਣੀ ਹੈ ਠੀਕ ਹੈ, ਨਿਕਸ ਕੋਈ ਗੱਲ। ਉਹ ਸਭ ਤੋਂ ਵਧੀਆ ਦੁਕਾਨਦਾਰ ਮੰਨੇ। ਅਤੇ ਕਈ ਵਾਰੀ ਦੁਕਾਨਦਾਰ ਕਹਿੰਦਾ 10 ਵੀਰਾ ਪੈਸੇ ਦੇਣੇ ਕਿੰਨੇ ਆ ਤੂੰ, ਚੱਲ ਆਹ ਵੇਖ ਲਾ, ਚੱਲ ਆਹ ਵੇਖ ਲਾ। ਕਹਿੰਦੇ ਬੜੇ ਅਡੰਬਰ ਕਰਦਾ। ਕਹਿੰਦੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਕਈ ਵਾਰੀ ਉਹ ਪੈਸਾ ਸਾਡਾ ਹੱਕ ਤਾਂ ਨਹੀਂ ਹੁੰਦਾ, ਅਸੀਂ ਲੈ ਆਉਂਦੇ ਹਾਂ। ਕਹਿੰਦੇ ਫਿਰ ਕਰਦਾ ਕੀ ਹੈ, ਸੁੱਤ ਦਾਰਾ ਪੈ ਆਨ ਲੁਟਾਵੇ। ਅੱਛਾ, ਕੀਤਾ ਤੇ ਮਾੜਾ ਤੂੰ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਲੈ ਬਈ, ਬੰਦੇ ਦੇ ਮੌਤ ਦੀ ਕਹਾਣੀ ਜਿਵੇਂ ਮੈਂ ਅਰਜ ਕਰ ਰਿਹਾ, ਪਤਾ ਹੀ ਨਹੀਂ ਕਿਆ ਜਾਣਾ, ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ ਬੰਦੇ। ਅਸੀਂ ਕਹਿੰਦੇ ਹਾਂ ਲੈ ਬਈ, ਇਹਨੇ ਬੜਾ ਬੁਰਾ, ਘਰ ਵਾਲੀ ਨੂੰ ਇਸ ਤਰ੍ਹਾਂ ਦੀ ਮੌਤ ਨਹੀਂ, ਇਹਨੂੰ ਬੜੀ ਮਾੜੀ ਆਈ। ਕਹਿੰਦੇ ਵੀ ਪਾਪ ਤੂੰ ਕੀਤਾ ਸੀ, ਸੁੱਤ ਦਾਰਾ ਪੈ ਆਨ ਉਲਟਾਵੇ। ਕਹਿੰਦੇ ਪੈਸਾ ਲਿਆਉਂਦਾ ਏ ਘਰ ਵਿੱਚ ਪੁੱਤਰ ਤੇ ਤੀਵੀਂ ਨੂੰ ਲਿਆ ਕੇ, ਧੀਆਂ ਪੁੱਤਰਾਂ ਨੂੰ ਤੀਵੀਂ ਨੂੰ ਲਿਆ ਕੇ ਕਹਿੰਦਾ ਲੈ ਭਾਗਵਾਨ ਨੇ ਪੈਸਾ ਪੈਸਾ ਦੇ ਦਿੱਤਾ ਕਰ। ਕਹਿੰਦੇ ਸੁੱਤ ਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਇਹ ਪਾਪ ਨਾ ਕਮਾ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਕਿਉਂਕਿ ਮੌਤ ਤਾਂ ਵੱਖੋ ਵੱਖ ਹੈ ਨਾ, ਜੇ ਤੂੰ ਕਿਸੇ ਦਾ ਪਾਪ ਕੀਤਾ ਤੇ ਸੱਚ ਜਾਣਿਓ, ਜਦੋਂ ਬੰਦਾ ਜਿਸ ਤਰ੍ਹਾਂ ਦੀ ਬੰਦਾ ਕਮਾਈ ਘਰ ਵਿੱਚ ਲੈ ਕੇ ਆਉਂਦਾ ਹੈ ਨਾ ਜੀ, ਮੈਂ ਇੱਕ ਬਚਨ ਕਹਿਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰ ਸੁਣਨਾ ਬੜਾ ਔਖਾ। ਮਹਾਰਾਜ ਕਹਿੰਦੇ ਰੰਨਾ ਹੋਈਆਂ ਬੁੱਧੀਆਂ ਪੁਰਸ਼ ਹੋਏ, ਸਿਆਦ ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਅਹਾਜ। ਕਹਿੰਦੇ ਸ਼ਰਮ ਗਿਆ ਘਰੇ ਆਪਣੇ, ਪੱਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਮਹਾਰਾਜ ਕਹਿੰਦੇ ਕਈ ਵਾਰ ਨਾ ਬੰਦੇ ਨੂੰ ਮੁੜ ਮੁੜ ਕਹਿ ਕਹਿ ਕੇ, ਮੁੜ ਮੁੜ ਬਾਰ ਬਾਰ ਇੱਕ ਗੱਲ ਦੁਹਰਾ ਕੇ, ਅਤੇ ਕਈ ਵਾਰੀ ਪਰਿਵਾਰ ਉਹ ਘਰ ਵਾਲਾ ਉਹ ਬੰਦਾ ਘਰ ਦਾ ਮੁਖੀ ਉਹ ਉਸ ਪੌੜੀ ਚੜ੍ਹ ਜਾਂਦਾ ਵੀ ਚੱਲ ਕੋਈ ਗੱਲ ਨਹੀਂ, ਜਿਸ ਤਰ੍ਹਾਂ ਦੀ ਮਾਇਆ ਹੈ ਕੋਈ ਗੱਲ ਨਹੀਂ। ਕਹਿੰਦੇ ਫਿਰ ਇਸ ਤਰ੍ਹਾਂ ਦੀ ਕਹਾਣੀ ਹੈ, ਜਿਸ ਤਰ੍ਹਾਂ ਦੀ ਮਾਇਆ ਘਰ ਵਿੱਚ ਆਉਂਦੀ ਉੱਥੇ ਪਿਆਰ ਮੁਹੱਬਤ ਕਾਇਦਾ ਕਾਨੂੰਨ ਇੱਜ਼ਤ ਰਿਸਪੈਕਟ ਕੁਝ ਨਹੀਂ ਰਹਿੰਦਾ। ਕਹਿੰਦੇ ਸ਼ਰਮ ਗਿਆ ਘਰ ਆਪਣੇ, ਕਹਿੰਦੇ ਜਿਹੜੀ ਸ਼ਰਮ ਹੀ ਨਾ ਉਹ ਕਹਿੰਦੀ ਮੈਂ ਇੱਥੇ ਰਹਿ ਕੇ ਕੀ ਕਰਨਾ, ਇੱਥੇ ਤਾਂ ਪਾਪਾਂ ਦੀ ਕਮਾਈ ਹੈ, ਉਹ ਕਹਿੰਦੇ ਘਰ ਚਲੀ ਗਈ।
1: ਹੁਣ ਜਿਹੜੀ ਸ਼ਰਮ ਹੈ ਤੇ ਇੱਜ਼ਤ ਹੈ, ਇਹ ਦੋਵੇਂ ਭੈਣਾਂ ਨੇ। ਜਿਵੇਂ ਇੱਕ ਸ਼ਬਦ ਹੈ ਨਾ ਸਬਰ ਤੇ ਸੰਤੋਖ, ਪਰ ਦੋਵਾਂ ਦੇ ਅਰਥ ਬੜੇ ਡਾਢੇ ਨੇ। ਸਬਰ ਵੱਖਰੀ ਚੀਜ਼ ਹੈ, ਸੰਤੋਖ ਵੱਖਰੀ ਚੀਜ਼ ਹੈ। ਹੁਣ ਜਿੱਥੇ ਸ਼ਰਮ ਤੇ ਪੱਤ, ਜਦੋਂ ਤੱਕ ਮਾਫ ਕਰਿਓ ਪਰਿਵਾਰ ਵਿੱਚ ਇੱਕ ਦੂਜੇ ਦੀ ਸ਼ਰਮ ਹੈ ਨਾ ਵੀ ਮੇਰੇ ਪਿਤਾ ਜੀ ਆਏ ਨੇ, ਮੈਂ ਆਪਣੇ ਪਿਤਾ ਜੀ ਦੇ ਸਾਹਮਣੇ ਕਿਸੇ ਯਾਰ ਦੋਸਤ ਨਾਲ ਉਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਵੀ ਮੇਰੇ ਪਿਤਾ ਜੀ ਨੇ ਮਾਫ਼ ਕਰਿਓ। ਰਿਸ਼ਤੇ ਦੇ ਵਿੱਚ ਇੱਕ ਸ਼ਰਮ ਬੜੀ ਡਾਢੀ ਚੀਜ਼ ਹੈ। ਮੇਰਾ ਸਮਾਂ ਤਾਂ ਹੋ ਗਿਆ, ਪਰ ਮੈਂ ਇਹੋ ਬੇਨਤੀ ਕਰਕੇ ਕੱਲ੍ਹ ਇੱਥੋਂ ਹੀ ਵਿਚਾਰਾਂ ਅੱਗੇ ਸਾਂਝੀਆਂ ਕਰਾਂਗੇ। ਜਦੋਂ ਤੱਕ ਮੀਆਂ ਬੀਬੀ ਦੇ ਵਿੱਚ ਵੀ, ਹੁਣ ਇੱਕ ਦੂਜੇ ਦੀ ਸ਼ਰਮ ਇਕੱਲੀ ਬੋਲਣ ਦੀ ਨਹੀਂ, ਇਹ ਵੀ ਸ਼ਰਮ ਹੈ ਵੀ ਇਹਦੇ ਮੈਨੂੰ ਲੜ ਲਾਇਆ ਸੀ। ਮੈਂ ਹੈਰਾਨ ਹਾਂ, ਕਈ ਬਹੁਤੇ ਲੋਕ ਜਾਣਦੇ ਨੇ ਕਈ ਵਾਰ, ਹੁਣ ਤਾਂ ਆਪਾਂ ਬਹੁਤ ਭੁੱਲ ਗਏ ਨਾ। ਹੁਣ ਤਾਂ ਜਦੋਂ ਆਨੰਦ ਕਾਰਜ ਹੁੰਦਾ ਆਪਾਂ ਤੇ ਭਾਈ ਸਾਹਿਬ ਨੂੰ ਪਹਿਲਾਂ ਕਹਿ ਦਿੰਦੇ, ਭਾਈ ਸਾਹਿਬ ਜੀ ਮਿੰਟ 5 ਹੀ ਲਾਇਓ, 5 ਮਿੰਟ ਹੀ ਲਾਇਓ ਜੀ, ਸਾਡੀ ਸਾਰੇ ਵੇਟ ਕਰ ਰਹੇ ਆ, ਸਾਡੇ ਕੋਲ ਫੋਟੋਆਂ ਵੀ ਖਿਚਾਉਣੀਆਂ, ਐਲਬਮ ਵੀ ਬੰਨੀ, ਬੜੇ ਕੰਮ ਨੇ। ਕਦੇ ਸਮਾਂ ਸੀ ਭਾਈ ਸਾਹਿਬ ਦਾ ਕਿਹਾ ਹੋਇਆ ਵੀ, ਭੈਣਾਂ ਵੀ ਤੇ ਵੀਰ ਵੀ ਪੱਲੇ ਬੰਨਦੇ ਸੀ ਵੀ ਭਾਈ ਸਾਹਿਬ ਨੇ ਕੀ ਕਿਹਾ ਸੀ ਚਾਰ ਲਾਵਾਂ ਵੇਲੇ ਵੀ ਇਹਦੇ ਤੂੰ ਧੀਏ ਅੱਜ ਤੋਂ ਲੜ ਲੱਗੀ ਹੈ, ਇਹਦੀ ਸੰਗ ਸ਼ਰਮ ਰੱਖੀ। ਤੇ ਉਹਨੂੰ ਵੀ ਸਮਝਾਇਆ ਸੀ, ਉਹ ਪੁੱਤਰਾ ਤੇਰੇ ਇਹ ਲੜ ਲੱਗੀ ਹੈ 25-30 ਸਾਲਾਂ ਦੀ ਕਰਕੇ, ਜਿਗਰ ਦਾ ਟੋਟਾ। ਆਪਣੇ ਘਰ ਵਿੱਚ ਕੋਈ ਜਾਨਵਰ ਰੱਖਿਆ ਹੋਵੇ ਨਾ, ਕਿਸੇ ਨੇ ਘਰ ਵਿੱਚ ਕੋਈ ਜਾਨਵਰ ਹੋਵੇ ਤੇ ਉਹ ਵੀ ਕਿਸੇ ਨੂੰ ਦੇਣਾ ਪੈ ਜੇ, ਤੇ ਬੰਦਾ ਕਹਿੰਦਾ ਨਾ ਮੈਂ ਤਾਂ ਇਹਨੂੰ ਪਰਿਵਾਰ ਵਾਂਗੂ ਪਾਲਿਆ, ਜਦੋਂ ਤੱਕ ਮੈਂ ਕੰਮ ਤੋਂ ਨਾ ਵਾਂ ਮੈਨੂੰ ਲਾਡ ਨਾ ਕਰ ਲੇ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਰੋਟੀ ਨਹੀਂ, ਇਹ ਮੇਰੇ ਬਿਨਾਂ ਰੋਟੀ ਨਹੀਂ ਖਾਂਦਾ। ਤੁਸੀਂ ਤਾਂ ਬੜੇ ਸਿਆਣੇ, ਇਸ ਮੁਲਕਾਂ ਦੇ ਵਿੱਚ ਤਾਂ ਜਾਨਵਰਾਂ ਨੂੰ ਬਹੁਤ ਲੋਕ ਪਿਆਰ ਕਰਦੇ, ਤੇ ਤੁਸੀਂ ਇਹ ਵੇਖੋ ਜਿੰਨੇ ਧੀ ਦੇ ਤੀ ਮਗਰ ਕੀ ਰਹਿ ਗਿਆ। ਤੇ ਉਹਨੂੰ ਵੀ ਕਹਿੰਦੇ ਸੀ ਕਾਕਾ ਅੱਜ ਤੋਂ ਬਾਅਦ ਤੇਰੇ ਘਰ ਦੀ ਇੱਕ ਡਿਊਟੀ ਹੈ, ਤੂੰ ਨਿਯਮ ਨਾਲ ਸਮੇਂ ਨਾਲ ਘਰ ਜਾਣਾ ਹੈ। ਤੇ ਮਾਫ਼ ਕਰਿਓ, ਇੱਥੇ ਤਾਂ ਕਹਾਣੀ ਉੱਦਾਂ ਦੀ ਇਹ ਵੀ ਕਿਹਾ ਜਾਂਦਾ, ਕਾਕਾ ਅੱਜ ਤੋਂ ਬਾਅਦ ਇਹ ਵੇਖੀ ਜੇ ਤੂੰ ਕੋਈ ਪੀਣਾ ਹੈ ਖਾਣਾ ਤੇ ਇਹ ਵੇਖ ਵੀ ਮੈਂ ਇਹ ਕੰਮ ਨਹੀਂ ਕਰਨਾ ਜਿਹੜੀ ਮੇਰੇ ਨਾਲ ਮੇਰੇ ਇਸ ਸਮੇਂ ਮੇਰੀ ਜ਼ਿੰਦਗੀ ਦਾ ਹਿੱਸਾ ਬਣੀ ਹੈ, ਮੈਂ ਇਹਦੀ ਵੀ ਸੁਣਨੀ ਹੈ, ਆਪਣੀ ਜ਼ਿੰਮੇਵਾਰੀ ਤੋਂ ਤੂੰ ਭੱਜ ਜਾਂਦਾ। ਦੋਵਾਂ ਨੂੰ ਸਮਝਾਇਆ ਜਾਂਦਾ ਸੀ ਤੇ ਉਹ ਸਾਰੀ ਉਮਰ ਕਹਿੰਦੇ ਸੀ ਭਾਈ ਨਹੀਂ, ਭਾਈ ਜੀ ਨੇ ਆਹ ਗੱਲ ਸਮਝਾਈ ਸੀ। ਤੇ ਮੈਨੂੰ ਅੱਜ ਕੱਲ੍ਹ ਤੇ ਭਾਈ ਜੀ ਦੀ ਕੌਣ ਸੁਣਦਾ, ਭਾਈ ਜੀ ਦੇ ਗੱਲ 'ਚ ਗੂੰਠ ਦਿੱਤਾ ਹੁੰਦਾ, ਭਾਈ ਜੀ ਅਰਦਾਸ ਕਰੋ ਮਿੰਟ ਲਓ ਦੋ, ਅਤੇ ਜੇ ਕਿਤੇ ਭਾਈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਭੁੱਲ ਜਾਣ ਤਾਂ ਫਿਰ ਭਾਈ ਜੀ ਦੀ ਜਾਂਦੀ ਰਿਪੋਰਟ ਦਫ਼ਤਰ ਦੇ ਵਿੱਚ ਵੀ ਦਫ਼ਤਰ ਦੇ ਦਰਬਾਰ ਸਾਹਿਬ ਦੇ ਰਾਗੀਆਂ ਦੀ ਇੱਕ ਵਾਰੀ ਬਦਲੀ ਹੋ ਗਈ ਜੀ। ਉਹ ਮੈਂਬਰ SGPC ਸੀਗਾ, ਉਹ ਮੇਰੇ ਮਿੱਤਰ ਸੀ, ਉਹ ਕਹਿੰਦੇ ਭਾਈ ਸਾਹਿਬ ਇਹਨੇ ਸਾਨੂੰ ਆਖਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਜ਼ਰੂਰ ਪੜ੍ਹਨਾ, ਕਹਿੰਦੇ ਪਹਿਲਾਂ 5-4 ਇਹਨੇ ਸ਼ਬਦ ਪੜ੍ਹਾ ਲਏ ਸੀ, ਕਹਿੰਦੇ ਸਾਡੇ ਕੋਲ ਕਿਤੇ ਰਹਿ ਗਿਆ ਕਾਹਲੀ ਕਾਹਲੀ ਦੇ ਵਿੱਚ, ਕਹਿੰਦੇ ਉਹਨੇ ਤਾਂ ਬਦਲੀ ਕਰਾਤੀ। ਕਹਿੰਦਾ ਕਿਉਂ ਨਹੀਂ ਪੜ੍ਹਿਆ ਮਹਾਰਾਜ ਗੁਰੂ ਗਰੀਬ ਨਿਵਾਜ, ਕਹਿੰਦੇ ਵੇਖ ਸ਼ਰਮ ਤੇ ਇੱਜ਼ਤ। ਕਹਿੰਦੇ ਫਿਰ ਸ਼ਰਮ ਉਸ ਘਰ ਵਿੱਚੋਂ ਚਲੀ ਜਾਂਦੀ, ਸ਼ਰਮ ਗਿਆ ਘਰੇ ਆਪਣੇ। ਕਹਿੰਦੇ ਜਦੋਂ ਸ਼ਰਮ ਚਲੀ ਗਈ ਨਾ ਤੇ ਉੱਥੇ ਇੱਜ਼ਤ ਲਾਜਪਤ ਪਤਾ ਕੀ ਕਹਿੰਦੀ, ਕਹਿੰਦੀ ਜੇ ਤੂੰ ਚੱਲੀ ਮੈਂ ਕੀ ਕਰਨਾ। ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਕਹਿੰਦੇ ਜੇ ਚਾਹੁੰਦਾ ਆਪਣੇ ਘਰ ਦੀ ਮਾਣ ਮਰਿਆਦਾ ਤੇ ਆਪਣੇ ਘਰ ਵਿੱਚ ਆਪਣੀ ਜ਼ਿੰਦਗੀ ਦੇ ਅਸੂਲਾਂ ਨੂੰ ਸਹੀ ਕਰ, ਆਪਣੀ ਕਮਾਈ ਨੂੰ ਸਹੀ ਕਰ, ਤਾਂ ਜੋ ਤੇਰੀ ਜ਼ਿੰਦਗੀ ਦੀ ਕਹਾਣੀ ਸੁਥਰੀ ਤੇ ਸੋਹਣੀ ਹੋ ਸਕੇ। ਮਹਾਰਾਜ ਗੁਰੂ ਗਰੀਬ ਨਿਵਾਜ ਕਹਿੰਦੇ ਨੇ, ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਤ ਦਾਰਾ, ਪਹਿ ਆਨ ਲੁਟਾਵੇ ਮਨ ਮੇਰੇ, ਭੁੱਲੇ ਕਪਟ ਨਾ ਕੀਜੈ ਅੰਤ ਨਬੇਰਾ, ਤੇਰੇ ਜੀ ਪੈ ਲੀਜੇ ਇਹ ਮਨਾ, ਨਾ ਤੇ ਮਾੜੀ ਕਮਾਈ ਕਰ ਕਿਸੇ ਦਾ ਹਿੱਸਾ ਖਾ, ਨਾ ਕਿਸੇ ਵੱਲ ਮਾੜਾ ਤੱਕ। ਜਿਹੜੀ ਭਾਈ ਗੁਰਦਾਸ ਜੀ ਦੀ ਮੈਂ ਇੱਕ ਅੰਮ੍ਰਿਤਮਈ ਬਚਨ ਉਹਨੂੰ ਪੜ੍ਹਿਆ ਸੀ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਕਹਿੰਦੇ ਇਕੱਲਾ ਇਹ ਨਹੀਂ ਵੀ ਤੂੰ ਸੋਚੇ ਮੈਂ ਤਾਂ ਕਿਸੇ ਦਾ ਮਾਰਾ ਕਰਦਾ ਹੀ ਨਹੀਂ, ਸੋਚਣਾ ਵੀ, ਕਿਉਂਕਿ ਮਹਾਰਾਜ ਨੇ ਇੱਕ ਜਗ੍ਹਾ ਆਖਿਆ ਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ। ਹੁਣ ਇੱਥੇ ਤੇ ਮਨ ਤੇ ਗੱਲ ਚਲੀ ਗਈ ਵੀ ਮਨ ਵਿੱਚ ਗੁੱਸਾ ਵੀ ਨਹੀਂ ਆਉਣਾ ਚਾਹੀਦਾ, ਹੰਢਾਉਣਾ ਨਹੀਂ ਚਾਹੀਦਾ। ਇਹ ਹੰਢਾਉਣਾ ਕੀ ਹੈ, ਕੱਲ੍ਹ ਦੇ ਦੀਵਾਨਾਂ ਵਿੱਚ ਇਹ ਵੀ ਆਪਾਂ ਹਾਜ਼ਰੀ ਭਰਾਂਗੇ। ਕਹਿੰਦੇ ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਕਹਿੰਦੇ ਜ਼ਿੰਦਗੀ ਨੂੰ ਇਸ ਤਰ੍ਹਾਂ ਦੀ ਬਣਾ ਵੀ ਤੇਰੇ ਤਨ ਕਰਕੇ ਵੀ ਕਿਸੇ ਦਾ ਬੁਰਾ ਨਾ ਹੋਵੇ, ਤੇਰੀਆਂ ਅੱਖਾਂ ਕਰਕੇ ਵੀ, ਦੇਖ ਪਰਾਈਆਂ ਆਪਣੀ ਨੂੰ ਕਿਸੇ ਵੱਲ ਜਦੋਂ ਆਪਣੀ ਨੂੰ ਤੱਕਦੇ ਉਦੋਂ ਮਨ ਮੈਲਾ ਨਹੀਂ ਹੁੰਦਾ। ਕਹਿੰਦੇ ਅੱਖਾਂ ਦਾ ਕੰਮ ਦੇਖ, ਦੇਖ ਪਰਾਈਆਂ, ਪਰਾਈਆਂ ਨੂੰ ਤੱਕ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਕਹਿੰਦੇ ਮਾਂ ਆਵੇ ਤੇਰੀ ਮਨ ਵਿੱਚ, ਧੀ ਆਵੇ ਤੇ ਭੈਣ ਆਵੇ। ਮਹਾਰਾਜ ਗੁਰੂ ਗਰੀਬ ਨਿਵਾਜ ਬਾਣੀ ਵਿੱਚ ਸਾਨੂੰ ਹੋਰ ਵੀ ਬੜੀਆਂ ਰਹਿਮਤਾਂ ਕਰਦੇ ਨੇ। ਸਮਾਂ ਮੈਂ 10 ਮਿੰਟ ਜ਼ਿਆਦਾ ਲੈ ਗਿਆ, ਮੈਂ ਖਿਮਾ ਦਾ ਜਾਚਕ, ਤੁਸੀਂ ਪਿਆਰ ਨਾਲ ਬੈਠੇ ਜੇ। ਬੇਅੰਤ ਸਤਿਗੁਰੂ ਦੀ ਵਡਿਆਈ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ। ਉਹਦਾ ਕਾਰਨ ਮੈਂ ਅਧੂਰਾ ਹੈ ਅਤੇ ਮੇਰਾ ਗੁਰੂ ਪੂਰਾ ਹੈ। ਪੂਰੇ ਦੀ ਗੱਲ ਅਧੂਰਾ ਕਦੀ ਵੀ ਨਹੀਂ ਕਰ ਸਕਦਾ। ਸੋ ਮੇਰੇ ਕੋਲੋਂ ਇੱਕ ਨਹੀਂ ਅਨੇਕ ਭੁੱਲਾਂ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਵਿੱਚ ਸੰਗਤ ਹਰ ਪ੍ਰਭ ਵੱਸੇ ਜੀ, ਉਹ ਬਖਸ਼ ਦੇਣਾ ਜੀ। ਰੋਮ ਰੋਮ ਕਰਕੇ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕੀ ਜਣਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸੁਥਰਾ ਸੁਚੱਜਾ ਪ੍ਰਬੰਧ ਹੈ। ਸਤਿਗੁਰੂ ਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਾਂਗਾ, ਸੰਗਤਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਅਤੇ ਇਹਨਾਂ ਪ੍ਰਬੰਧਕਾਂ ਦੇ ਵੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸੋ ਆਪਾਂ ਸਾਰੇ ਬੈਠੇ ਹਾਂ, ਕਿੰਨੇ ਸੁਥਰੇ ਸੁਚੱਜੇ ਢੰਗ ਨਾਲ ਬੈਠੇ, ਸ਼ੁਕਰਾਨਾ ਹੈ। ਦਿਓ ਆਸ਼ੀਰਵਾਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮਹੱਲਾ ਤੀਜਾ। ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਰ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਭੋ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਨਾ ਦੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰੇ ਘਰ ਤਾਂ ਤੇਰੇ, ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ, ਤਿਤ ਕਰ ਧਾਰੀਆ ਪੰਚ ਦੂਤ, ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਣਦ ਸੁਣੋ ਬੜਭਾਗੀ ਹੋ, ਸਗਲ ਮਨੋਰਥ ਪੂਰੇ, ਪਾਏ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋਕ। ਪਵਨ ਗੁਰੂ ਪਾਣੇ ਪਿਤਾ, ਮਾਤਰ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੀ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰ ਸ਼ਬਦ ਵਿਚਾਰ ਹੋਈ ਸਤਿਗੁਰੂ ਦੀ ਆਰਤੀ ਕੀਰਤਨ ਹੋਏ ਗੁਰਮਤ ਵਿਚਾਰਾਂ ਹੋਈਆਂ ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਜਿੰਦਰ

ਜਤਿੰਦਰ ਪਾਲ ਸਿੰਘ ਦੇ ਅਰੋਗਤਾ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਚੜ੍ਹਦੀ ਕਲਾ ਕਰਨੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਿਛ ਮੇਹਰ ਉਪਾਵ ਡੁੰਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਅ ਦਰਸਨ ਪਰਸਿਆਇ ਗੁਰੂ ਜਨਮ ਮਰਨ ਦੁਖ

0: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਜੀਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਹਰਜਿੰਦਰ ਸਿੰਘ ਜੀ, ਬੀਬੀ ਲਵਪ੍ਰੀਤ ਕੌਰ, ਸਮੁੱਚੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੇ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਇਹਨਾਂ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਨੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਗਲੇ ਹਫ਼ਤੇ ਦੇ ਵੀਰਵਾਰ ਤੱਕ ਇਸੇ ਟਾਈਮ 'ਤੇ ਆਪ ਸੰਗਤਾਂ ਨੂੰ ਹਰ ਰੋਜ਼ ਭਾਈ ਸਾਹਿਬ ਜੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹੇਲਾ ਸਿਵ ਰਹਿ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹਾਂ ਵਾਰੀ ਗਿਤ ਸੋਹੇਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਨ ਦਿਖਿਆ ਗਾ ਦੇਵਣਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰ ਇਹ ਪਾਹੁਚਾ ਸਦਣ ਨਿਤ ਪਵਨ, ਸਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆਂ ਖੜੀਆਂ ਪੈਰਾਂ, ਤੇਤੇ ਵਾਰੇ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਤਾਰ ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲਾਂ ਤੋਂ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੇ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਾ

ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋਤ ਪਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲੈ ਚ ਵੈਦਕ ਪਾਵੈ ਜਮਕਾਰ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਵਿਨਾਸ਼ੀ ਪ੍ਰਗਪਾਇਆ।

ਬੋਲਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਿਆ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਅਤੇ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਦੇ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਕਰਦਿਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਨੇ ਬਖਸ਼ ਲੈਣਾ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਤਿਕਾਰ ਚਾਰ ਪਹਿਰ ਦਿਨ ਆਇਆ ਸੀ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈਰ ਰਹਿਣ ਆਈ ਹੈ ਪਾਣੀ ਅੰਦਰ ਬਤੀਤ ਕਰਾਉਣੀ। ਕਿਰਪਾ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਪ੍ਰਕਾਸ਼ ਸਥਾਨਾਂ ਤੋਂ ਨਿਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਜੰਕਸ਼ਨ ਸਹਾਈ ਨੂੰ ਚੜ੍ਹਦੇ ਕਲਾ ਵਿੱਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

I'm getting my

परम गत पाई है।

0: ਸ੍ਰੇਸ਼ਟ ਧਰਮ
1: ਆਪਣਾ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਦਮ ਕਿਰਿਆ
1: ਸੰਗ ਦੁਰਮਤ ਮਤ ਕਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਆਪਣਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਆਪੋ ਜਸ ਰਸਨ ਬਖਾ

0: ਕਵਣ ਮੂਲਤੇ ਕਵਨਿਸ਼ਠਾਨੀ
1: ਜਿੰਦੂ ਸਾਸ ਵਾਸ ਸਿੰਗਾਰਿਆ
0: ਗਰ ਭਗਤ ਮੈਂ ਜਿਨੇ ਉਪਾਰਿਆ
1: ਵਿਸਤਾ ਤੁਝੇ ਪਿਆਰੇ ਦੂ
0: ਪਾਜੋ ਵਨ ਭੋਜਨ ਸੁਖੁਦ
1: ਜਿੰਦ ਪਿਆ ਉਪਰ ਸਕਸੈਨ
0: ਮੁਖ ਪਿਆਉ ਬੈਠ ਕੋ ਦੇਣ
1: ਨਿਰਗੁਣ ਗੁਣ ਕਛੂ ਨਾ ਬੂਜੇ
0: ਵਕਤ ਲਿਓ ਤੋ ਨਾਨਕ ਸੀਜੇ
1: ਪ੍ਰਸਾਦ ਉਪਰ ਸੁਖ ਬਸੇ
0: ਤੋ ਤੋ ਪ੍ਰਾਤ ਮੀਤ ਮੰਤਾ ਸਕਸੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕੁਮਲਾ
1: ਜੇ ਪ੍ਰਸਾਦ ਭੋਗੋ ਸਭ ਰਸਾ
0: ਸਰਵ ਸਮਗਰੀ ਸਭ ਸਾਧ ਬਸਾ
1: ਇਨੇ ਹਸਤ ਪਾਉ ਕਨ ਰੇ ਤ੍ਰਸਨਾ
0: ਜਿਸੇ ਜਾਗੋ ਔਰ ਸਭ ਰਚਨਾ
1: ਐਸੇ ਦੁਖ ਅੰਤ ਵਿਆਪੇ
0: ਨਾਨਕ ਕਾਢ ਲਿਓ ਪ੍ਰਭਾਪੇ
1: ਆਦਮ ਚੋ ਰਾਖਨ ਹਾਰ
0: ਜੋ ਪ੍ਰੀਤ ਨਾ ਕਰੇ ਗਵਾਰ
1: ਜਾਂਦੀ ਸੇਵਾ ਨਵ ਨਿਤ ਪਾਵੇ
0: ਤਾਜੋ ਮੂੜਾ ਮਨ ਲਾਵੇ
1: ਠਾਕੁਰ ਸਦਾ ਹਜੂਰੇ
0: ਜਾਗੋ

0: ਪਾਇਆ
1: ਅਗੰਧ ਸਾਹੋ ਆਪਣੀ ਦੇ ਰਸ ਆਪਣੀ ਮਨ ਕੁਛ ਬਾਹਰ ਸੋ ਲੈ
0: ਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੇ
0: ਵਿਸ਼ਵਾਸ ਨਾ ਹੋ

0: ਮਨ ਪਛਤਾਵੇ
1: ਜੋ ਦਿਸੇ ਸੋ ਚਾਲਨ ਹਾਰ
0: ਪ੍ਰਿਓ ਤੇ ਅੰਧਾਰ
1: ਬਟਾਉ ਸੋ ਜੋ ਲਾਵੇ ਨਹਿ
0: ਕਾ ਕੋ ਆਦ ਨਾ ਆਵੇ ਕੀ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ।

ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧੂ ਕੇ ਸੰਗ ਜਰ ਸਹਿ, ਸਾਧੂ ਕੇ ਸੰਗ ਮਹਿਲ ਪਹੁੰਚੇ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਨਾਨਕ ਸਾਧੂ ਕੇ ਗੁਰਬਾਨ, ਸਾਧ ਮੀਤ ਪ੍ਰਭ ਨਿਸਾਰ, ਜਿਸ ਦੇ ਸਭ ਕੋ ਵਰਸਾਵੇ, ਸਾਧ ਕੇ ਸੰਗ ਸੋਭਾ ਸੁਦੇਵਾ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਨਾਨਕ ਸਾਧ ਕੇ ਸੰਗ ਸਫਲ ਨਾਮ, ਦਰਸ਼ਨ ਭੇਟ ਤੋਂ ਹੋਤ ਨਿਹਾਲ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਸੰਗ ਵਿਚਰ ਦਰ ਮੇਲਾ, ਸਾਧ ਕੇ ਸੰਗ ਨ ਵਿਰਥਾ ਜਾਵੇ, ਨਾਨਕ ਉਦਰੇ ਸਾਧ ਸਰਸੈ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਸੰਗ ਸਰ ਪਰਮੇਸ਼ਰ ਹੈ, ਸਾਧੂ ਕੇ ਸੰਗ ਕਰ ਡਿੱਠਾ, ਸਾਧ ਸੰਗਤ ਪਈਏ ਮਾਰੀ, ਨਾਨਕ ਸਾਧ ਬੇਟੇ ਸੰਜੋਗ, ਜੇਤਾ ਸੁਣਿਆ ਤੇਤਾ ਬਖਿਆਨੇ, ਸਾਧਗੀ ਉਪਮਾ ਰਹੀ ਭਰਪੂਰ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ

0: ਪਰ ਆਕਾਸ
1: ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ
0: ਬ੍ਰਹਮ ਗਿਆਨੀ ਕਾ ਨਾਹੀ ਅਪਮਾਨ
1: ਬ੍ਰਹਮ ਗਿਆਨੀ ਊਚ ਤੇ ਊਚਾ
0: ਮਨ ਆਪਣੇ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਪਏ
0: ਨਾਨਕ ਜਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ

0: ਕੋਟ ਵੇਦ ਕੇ ਸਰੋਤੇ, ਕਈ ਕੋਟ ਆਤਮ ਧਿਆਨ ਧਾਰੇ,
1: ਕੋਟ ਕਉ ਕਾ ਵਿਚਾਰੇ,
0: ਕਈ ਕੋਟ ਨਾਮ ਤਨ ਨਾਮ ਧਿਆਵੇ,
1: ਨਾਨਕ ਕਰਤੇ ਕਾਂਤ ਨਾ ਪਾਵੇ,
0: ਕਈ ਕੋਟ ਪੈ ਅਪਮਾਨੀ,
1: ਕਈ ਕੋਟ ਅੰਧ ਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਅਭਿਗਾਤਮ ਨਿਕੋਰ,
0: ਕਈ ਕੋਟ ਪਰ ਦਰਬ ਕੋ ਹਿਰੇ,
1: ਕਈ ਕੋਟ ਪਰ ਦੁਖ ਨਾ ਕਰੇ,
0: ਕਈ ਕੋਟ ਮਾਇਆ ਸਰਮਾਹੇ,
1: ਕਈ ਕੋਟ ਪਰ ਦੇਸ਼ ਬਰਮਾਏ,
0: ਜਿਤ ਜਿਤ ਲਾਭ ਹੋ ਤਿਤ ਤਿਤ ਲਗਨ,
1: ਨਾਨਕ ਕਰਤੇ ਕੀ ਜਾਣੇ ਕਰਤਾ ਰਤਨ,
0: ਕਈ ਕੋਟ ਸਤ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰ ਪਾਏ,
1: ਕਈ ਕੋਟ ਪਾਥਰ ਬ੍ਰਿਖਨ ਪਜਾਏ,
0: ਕਈ ਕੋਟ ਪਵਨ ਪਾਣੀ ਬੇਸੰਤਰ,
1: ਕਈ ਕੋਟ ਦੇਸ਼ ਭੂ ਮੰਡਲ,
0: ਕਈ ਕੋਟ ਸਸਿਅਰ ਸੂਰ ਨਖੇਤਰ,
1: ਕਈ ਕੋਟ ਦੇਵ ਦਾਨੇਂਦਰ ਸਿਰ ਛਤਰ,
0: ਸਗਲ ਸਮਗਰੀ ਆਪਣੇ ਸੂਤ ਧਾਰੇ,
1: ਨਾਨਕ ਜਿਸ ਜਿਸ ਪਾਵੇ ਤਿਸ ਨਿਸਤਾਰੇ,
0: ਕਈ ਕੋਟ ਰਾਛ ਤਾਮਸ ਸਾਧਕ,
1: ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ,
0: ਕਈ ਕੋਟ ਰਤਨ ਸਮੁੱਦ,
1: ਕੋਟ ਕੀਏ ਰਤਨ,
0: ਕਈ ਕੋਟ ਕੀਏ ਚਰ ਜੀਵੇ,
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
0: ਕਈ ਕੋਟ ਜੰਖ ਕਿਨਰ ਪਸਾਚ,
1: ਕਈ ਕੋਟ ਭੂਤ ਪ੍ਰੇਸ ਉਪਰ।

0: ਦੁੱਖ ਸੰਤ ਕੇ ਹੱਥੇ ਕੋਈ ਰੱਖੇ ਨਾ ਕੋਈ,
1: ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ,
0: ਸੰਤ ਕਿਰਪਾਲ ਕਿਰਪਾ ਜੇ ਕਰੇ,
1: ਨਾਨਕ ਸੰਤ ਸੰਗ ਨਿੰਦਕ ਵੀ ਤਰੇ,
0: ਸੰਤ ਕੇ ਦੁਖਨ ਤੇ ਮੁਖ ਪਵੇ,
1: ਸੰਤਨ ਕੇ ਦੁਖਨ ਕਾਗਜੋ ਲਵੇ,
0: ਸੰਤਨ ਕੇ ਦੁਖਨ ਸਰਪ ਜੋਨ ਪਾਏ,
1: ਸੰਤ ਕੇ ਦੁਖਨ ਤਿਰਕ ਜੋਨ ਕਰਮਾਏ,
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ,
1: ਸੰਤ ਕੇ ਦੁਖਨ ਸਭ ਕੋਸ਼ਲ,
0: ਸੰਤ ਕੇ ਦੁਖਨ ਤੇ ਸਭ ਜਾਏ,
1: ਸੰਤ ਕੇ ਦੁਖਨ ਨੀ ਚਿੰਚਾਏ,
0: ਸੰਤ ਦੁਖੀ ਕਾ ਥਾ ਉਹ ਗੁਨਾਏ,
1: ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ,
0: ਸੰਤ ਕਾ ਨਿੰਦਕ ਮਾਤ ਤਾਈ,
1: ਸੰਤ ਕਾ ਨਿੰਦਕ ਨੇ ਟੇਕਣ ਨਾ ਪਾਈ,
0: ਸੰਤ ਕਾ ਨਿੰਦਕ ਮਾਤ ਯਾਰਾ,
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,
0: ਸੰਤ

0: ਦੁੱਖ ਨਾ ਸੁਖ ਤੇ ਡਰੇ,
1: ਸਦਕੇ ਦੁਖੀ ਕੋ ਨਾ ਹੀ ਡਾਓ,
0: ਨਾਨਕ ਸੰਤ ਭਾਵੇ ਤਾਂ ਲੈ ਮਲੇ,
1: ਸਦਕਾ ਦੁਖੀ ਆਦਮੀ ਤੇ ਟੁੱਟੇ,
0: ਸਦਕਾ ਦੁਖੀ ਕਿਤੇ ਕਾਜ ਨਾ ਪਹੁੰਚੇ,
1: ਸਦਕਾ ਦੁਖੀ ਸੰਤਕਾ ਦੁਖੀ ਕੋ ਧਿਆਨ ਭਰਮਾਈਏ,
0: ਸਦਕਾ ਦੁਖੀ ਉੱਜੜ ਪਾਈਏ,
1: ਸਦਕਾ ਦੁਖੀ ਅੰਦਰ ਦੇ ਥੋਥਾ,
0: ਸਦਕਾ ਦੁਖੀ ਲੋਕਾ।

0: ਕਿਰਪਾ ਕਰੇ ਬਡ ਭਾਗੇ,
1: ਜਪਤ ਪਾਵੇ ਬਿਸਰਾਮ,
0: ਨਾਨਕ ਤਿੰਨ ਪੁਰਖ ਉੱਤਮ ਕਰ ਮਾਨ,
1: ਕਰੇ ਸੋ ਪ੍ਰਭ ਕੇ ਰੰਗ,
0: ਸਦਾ ਸਦਾ ਬਸੇ ਹਰ ਸੰਗ,
1: ਸਬਾਏ ਹੋਏ ਸੋ ਹੋਏ,
0: ਕਰਨੇ ਹਰ ਪਛਾਣੇ ਸੋਏ,
1: ਕਿਆ ਜਨ ਮੀਠ ਲਗਾਨਾ,
0: ਜੈਸਾ ਸਾਤ ਹੈ ਸਾਤ ਅਸ਼ਟਨ,
1: ਉਪਜੇ ਤਿਸ ਸਮਾਏ ਸਮਾਏ।

0: ਸੁਖ ਪ੍ਰਭ ਦੇ ਬਨਹਾਰ
1: ਅਵਰ ਤਿਆਗ ਦਿੱਤ ਸਚਦਾਰ
0: ਜੋ ਕੁਛ ਕਰੇ ਸੋਈ ਸੁਖ ਮਾਰ
1: ਉਲਾ ਗਾਏ ਫਿਰੇ ਅਜਾਨ
0: ਵਸਦਾ ਹੀ ਤੇਰੇ ਸੰਗ
1: ਲਾਭ ਰੇ ਔਰ ਅਸਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਸੇ ਤੀਕਰ ਜਾਏ
0: ਜਿਸ ਬਖਰ ਕੋ ਲੈਣ ਤੂੰ ਆਇਆ
1: ਰਾਮ ਨਾਮ

0: ਆਪੇ ਗੁਣ ਆਪੇ ਗੁਣਕਾਰੀ। ਸੁਰਤ ਸਤ ਸਤ ਜਸ ਸੁਣਤਾ,
1: ਨਾਨਕ ਸਤ ਸਤ ਪ੍ਰਭ ਸੋਏ। ਕਰਨ ਕਰਮ ਦੇ ਮੂਲ ਪਛਾਣਿਆ,
0: ਤਤ ਗਿਆਨ ਮਨ ਮਨ ਪਟਾਇਆ,
1: ਜਿਸੇ ਉਪਜੇ ਸਮਾਏ ਸਮਾਨਾ, ਤਾਕੋ ਪਿੰਡ ਨ ਕਹਿ ਨ ਜਾਈ, ਨਾਰਾਇਣ ਮਿਲੇ ਨਾਨਕ ਏਕ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕੀ ਨਿਰਮਲ ਰੀਤ, ਪ੍ਰਭ ਕਾ ਸੇਵਕ ਨਾਮ ਕੇ ਰੰਗ,
1: ਸੇਵਕੀ ਰੱਖੇ ਨਿਰੰਕਾਰ,
0: ਨਾਨਕ ਸੋ ਸੇਵਕ ਸਾਧ ਸਾਧ ਸਮਾਰ, ਆਪਣੇ ਸੇਵਕੀ ਸਰ ਪਰ ਰੱਖੇ, ਆਪਣੇ ਸੇਵਕ ਨਾਮ ਜਪਾਈ,
1: ਤਾਂ ਕਿ ਮੈਨ ਕੋਈ ਨਾ ਲਖੇ,
0: ਪ੍ਰਭ ਕੇ ਸੇਵਕ ਉੱਚੇ ਉੱਚੇ, ਨਾਨਕ ਸੋ ਸੇਵਕ ਦੇ ਦਸ ਪ੍ਰਗਟਾਇਆ, ਭਸਮ ਕਰੇ ਲਸਕਰ ਕੋਲ ਲਖੇ, ਨਾਗੋ ਰਾਖ ਦੇ ਕਰ ਹਾਥ,
1: ਜਿਸਕੇ ਕਰਤਵ ਦੇ ਜਾਤ, ਸਭ ਜੀਆਂ ਕਾ ਰਾਖਾ ਸੋਏ, ਜਬ ਨਾਨਕ ਪ੍ਰਭ ਲਗ ਪਟਾਣੀ, ਪੀਏ ਬਤੇ ਮਨ ਤੰਤਰ ਪੀਏ, ਤਿਸਕ ਸ਼ਬਦ ਨਹੀਂ ਦਿਸਾਇਆ, ਨਮ ਸੁਖ ਨਾਮ ਕੋ ਸੰਗ,
0: ਮੰਤਰ ਨਾਮੇ ਨਾਮ ਸਮਾਨੇ, ਕਹੋ ਨਾਨਕ ਜਨ ਕੇ ਸਤਕਾਮ,
1: ਪ੍ਰਭ ਆਪਣੇ ਜਨ ਕੀ ਨਿਰਾਤ,
0: ਪ੍ਰਭ ਆਪਣੇ ਸੋ ਰਹਿ ਸਮਾਏ,
1: ਪ੍ਰਭ ਆਪਣੇ ਕਾ ਹੁਕਮ ਪਛਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਜਿਸ ਦਾ ਗੁਣ ਕੇ ਇੱਕ ਨਾ ਜਾਣੋ, ਕੋ ਨਾਨਕ ਸੇ ਜਨ ਪੂਰੇ,
0: ਮਨ ਤਨ ਆਪਣਾ ਤਿਨ ਜਨ ਦੇ,
1: ਸੋ ਜਨ ਸਭ ਸੋ ਕਾ ਦਾਤਾ, ਜਿਸ ਕੇ ਦਸ ਪਾ ਮਿਟਾਵੇ, ਤਿਸ ਜਨ

0: ਸਤਿਗੁਰ ਸਿੱਖੀ ਕਰੇ ਪ੍ਰਤਪਾਲ,
1: ਸੇਵ ਕੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੈ,
1: ਗੁਰ ਵਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖੇ ਬੰਧਨ ਕਾਟੈ,
1: ਗੁਰ ਕਾ ਸਿੱਖ ਪੁਕਾਰ ਤੇ

0: ਆਪਣੇ ਕੁਛ ਪਰ
1: ਸਿਆਣਪ ਲਿਆ ਨਾ ਜਾਈਏ,
0: ਨਾਨਕ ਐਸਾ ਗੁਰ ਬਟਭਾਗੀ ਪਾਈਏ,
1: ਸਫਲ ਦਰਸ਼ਨ ਵੇਖਤ ਪਨੀਤ,
0: ਪਰ ਸਤਿ ਚਰਨ ਗਤ ਨਿਰਮਲ ਰੀਤ,
1: ਪ੍ਰੇਤ ਸੰਗ ਰਾਮ ਗੁਣ ਰਵੈ।

0: ਨਾਨਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਪਰਮੋ ਦੁਖ ਤਾਇ ਤੇਨਾ ਸੇ
1: ਸਬਦ ਮਾਇ ਠਾਣ ਵਰਤਾਈ
0: ਆਨੰਦ ਪਿਆ ਦੁਖ ਨਾਠੇ ਪਾਈ
1: ਜਨ ਮਨ ਕੇ ਮਿਟੇ ਅੰਧੇ ਸੇ
0: ਸਾਧੂ ਕੇ ਪੂਰਨ ਉਪਦੇਸੇ
1: ਹੋ ਚੁਕਾ ਨਿਰਭਉ ਹੋਇ ਬਸੈ
0: ਸਗਲ ਵਿਆਦ ਮਨ ਤੇ ਖੈ ਨਸੈ
1: ਜਿਸਕਾ ਸਾਧਨ ਕਿਰਪਾ ਧਾਰੀ
0: ਸਾ ਸੰਗ ਜਪਨ ਅਮਰ ਹਰੀ
1: ਤਿਤ ਪਾਈ ਚੁਕੇ ਬ੍ਰਹਮ ਗਵਨ
0: ਨਾਨਕ ਹਰ ਹਰ ਜਸ ਸਰਬਨ
1: ਨਿਰਗੁਣ ਆਪ ਸਰਗੁਣ ਪੀਓ ਹੀ
0: ਕਲਾ ਤਾਰਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭਾਵ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿੰਦੂ ਜਨਾ ਹੀ ਗੋਏ
0: ਸਾ ਨਿਰੰਤਰ ਇੱਕੋ ਸੋਏ
1: ਓਦ ਬੋਧ

0: ਨਾਮਿਲ ਕਰੋ ਵਿਚਾਰ,
1: ਏਕ ਸਿਮਰ ਨਾਮ ਆਧਾਰ,
0: ਪਾਉ ਸਭ ਮੀਤ ਬਸਾਰੋ,
1: ਚਰਨ ਕਮਲ ਨਿਧਿ ਮੈਂ ਅਰਧਾਰੋ,
0: ਕਰਨ ਕਾਰਨ ਸੋ ਪ੍ਰਭ ਸਮਰੱਥ,
1: ਦ੍ਰਿੜ ਕਰ ਕਹੋ ਨਾਮ ਹਰ ਵਥ,
0: ਤਨ ਸਾਂਚਿਓ ਹੋਵੇ ਭਗਵੰਤ,
1: ਸੰਤ ਜਨਾ ਕਾ ਨਿਰਮਲ ਮੰਤ,
0: ਆਸ ਰਾਖੋ ਮਨ ਮਾਹੇ,
1: ਸਰ ਰੋਗ ਨਾਨਕ ਮਿਟ ਜਾਹੇ,
0: ਜਿਸ ਤਨ ਕੋ ਚਾਰ ਕੁੰਠ ਉਠਤਾਵੇ,
1: ਸੋ ਤਨ ਹਰ ਸੇਵਾ ਤੇ ਪਾਵੇ,
0: ਸੁਖ ਕੋ ਨਿਤ ਬਾਛੋ ਮੀਤ,
1: ਸੋ ਸੁਖ ਸਾਧੂ ਸੰਗ ਪ੍ਰੀਤ,
0: ਸੋਭਾ ਕਰੋ ਕਹੋ
1: ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਬਜ ਹਰ ਕੇ ਸਾਨੀ,
0: ਅਨੁਕ੍ਰਿਪ ਪਾਵੀ ਰੋਗ ਨਾ ਜਾਏ,
1: ਰੋਗ ਮਿਟੇ ਹਰ ਆਪ ਕੇ ਦਲਾਏ,
0: ਸਰ ਨਿਦਾਨ ਮਹੀ ਹਰ ਨਾਮ ਨਿਦਾਨ,
1: ਜਪ ਨਾਨਕ ਦਰ ਗਏ ਪਰਵਾਨ,
0: ਗੁਰਬੋਧਿਓ ਹਰ ਕੇ ਨਾਏ,
1: ਜੇ ਤਸ ਤਾਪ ਤਾਵੇ ਠਾਏ,
0: ਕੋ ਬਿਗਨ ਨਾ ਲਾਗੇ ਕੋਏ,
1: ਜਾ ਕੇ ਹਿਰਦੇ ਬਸੇ ਹਰ ਸੋਏ,
0: ਤਾਟੀ ਠੰਡਾ ਹਰ ਨਾਮ,
1: ਸਿਮਰ ਸਿਮਰ ਸਦਾ ਸੁਖ ਪਾਓ,
0: ਬਿਨਸੇ ਪੂਰਨ ਹੋਏ ਆਸ,
1: ਭਗਤ ਪਾਏ ਆਤਮ ਪ੍ਰਗਾਸ,
0: ਜਾਏ ਬਸੇ ਅਵਿਨਾਸੀ,
1: ਓ ਨਾਨਕ ਆਟੀ ਜਮ ਫਾਸੀ,
0: ਵਿਚਾਰ ਕਹੇ ਜਨ ਸਾਚਾ,
1: ਜਨ ਮਰੇ ਸੋ ਕਾਚੋ ਕਾਚਾ,
0: ਆਵਾਗਮਨ ਮਿਟੇ ਪ੍ਰਭ ਸੇਵਾ,
1: ਆਪ ਤਿਆਗ ਸਨ ਗੁਰਦੇਵ,
0: ਤਨ ਜਨਮ ਹੋਏ ਉਦਾਰ,
1: ਹਰ ਹਰ ਸਿਮਰ ਪ੍ਰਾਨ ਆਧਾਰ,
0: ਉਪਾਵ ਨਾ ਛੂਟਨ ਹਾਰੇ,
1: ਸਿਮਰ ਸਾਸਤ ਵੇਦ ਵਿਚਾਰੇ,
0: ਹਰ ਕੀ ਭਗਤ ਕਰੋ ਮਨ ਲਾਏ,
1: ਮਨ ਬਾਸ਼ਦ ਨਾਨਕ ਫਲ ਪਾਏ,
0: ਸੰਗ ਨਾ ਚਾਲਸ ਤੇਰੇ ਤਨਾ,
1: ਤੂੰ ਕੇ ਆ ਲਪਟਾਵੇ ਮੂਰਖ ਮਨ,
0: ਸੁਤ ਮੀਤ ਕੁਟੰਬ ਅਰਬਿੰਤਾ,
1: ਇੰਤੇ ਕਹੋ ਤੁਮ ਕਮਨ ਸਨਾਥ,
0: ਰਾਜ ਰੰਗ ਮਾਇਆ ਵਿਸਤਾਰ,
1: ਇੰਤੇ ਕਹੋ ਕਮਨ ਛਟਕਾਰ,
0: ਹਸਤ ਹਸਤੀ ਹਰਥ ਹਸਵਾਰੀ,
1: ਝੂਠਾ ਡਬ ਝੂਠ ਪੈ ਸਾਰੀ,
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ,
1: ਨਾ ਬਸਾਰ ਨਾਨਕ ਪੁਛਤਾ।

0: ਆਪਣਾ ਨਾਨਾ ਚੰਤਿਆਇਆ
1: ਸਾਜਨ ਸੰਤ ਕਰੋ ਹਕਮ
0: ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਜਪੋ ਅਵਰਾ ਨਾਮ ਜਪਾ
1: ਭਗਤ ਪਾਏ ਧਰੀਏ ਸੰਸਾਰ
0: ਭਗਤੀ ਦਿਨ ਹੋਸੀ ਸ਼ਾਰ
1: ਸਭ ਕਲਿਆਣ ਸੁਖ ਨਿਧ ਨਾਮ
0: ਜਾਤ ਪਾਵੇ ਵਿਸਰਾਮ
1: ਸਗਲ ਦੁਖ ਕਾ ਹੋ ਬਤਨਾਸ
0: ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਅੰਤਰ ਅੰਤਰ ਓ ਸਵਾਓ
1: ਨੇਤਰੋ ਵੇਖ ਦਰਸ ਸੁਖ ਹੋਏ
0: ਮਨ ਵਿਖੇ ਸਾ ਚਰਨ ਤੋਏ
1: ਭਗਤ ਜਨਾ ਕੇ ਮਨ ਤਨ ਰੰਗ ਇੱਕ ਬਸ ਦੀਜੇ ਕਰਮੇ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਿਹਾ ਸਰਬ ਸਮਾਏ
1: ਪ੍ਰਭ ਸੰਤ ਦੀਨ ਦਿਆਲ
0: ਵਚਨ ਸਦਾ ਕਿਰਪਾਲ
1: ਅਨਾਥ ਨਾਥ ਗੋਬਿੰਦ ਗੋਪਾਲ
0: ਪ੍ਰਤਪਾਲ
1: ਆਦ ਪੁਰਖ ਕਰਨ ਕਰਤਾਰ
0: ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੇ ਸੋਏ ਪਨੀਤ
0: ਲਾਵੇ ਹਮੀਤ
1: ਹਮ ਨਿਰਗੁਨਿਆਰ ਨੀਚ ਅਜਨ
0: ਤੁਮਨੀ ਸਰਨਪੁਰ ਭਗਵਾਨ
1: ਸਰਬੇ ਕੁੰਠ ਮੁਖਤ ਮੁਖ ਪਾਏ
0: ਨਿਮਖ ਹਰ ਕੇ ਗੁਣ ਗਾਏ
1: ਅਨੇਕ ਰਾਜ ਭੋਗ ਬੜਿਆਈ
0: ਨਾਮ ਕੀ ਕਥਾ ਮਨ ਪਾਏ
1: ਭੋਗ ਭੋਜ

ਆਪਣੇ ਬਾਣੇ ਲੈ ਸਮਾਏ ਆਪਨ ਸੂਸਾ ਜਗਤ ਪਰੋਏ ਸੱਚ ਨਾਮ ਸੋਈ ਜਨ ਪਾਏ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਦੀਨ ਦਿਆਲ ਅਨਾਥ ਕੋ ਨਾਥ ਸੋ ਮੂਆ ਜਿਸ ਮਨੂ ਬਸਾਰੇ ਸਭ ਸਰ ਇੱਕ ਨਿਰੰਜਨ ਰਾਏ ਅੰਤਰ ਬਾਹਰ ਜਾਨੋ ਸਾਥ ਨਾਨਕ ਦਾ ਸਦਾ ਬਿਲਹਰ ਸਭ ਉੱਪਰ ਹੋਵਤ ਕਰਪਾਲ ਅੰਤਰ ਜਾਮੀ ਰਿਓ ਵਿਆਪ ਜੋ ਜੋ ਰਚੇ ਸੁਸਤੇ ਤਿਆਤ ਭਗਤ ਘਰੇ ਹਰ ਕੇ ਗੁਣ ਗਾਏ ਕਰਨ ਹਰ ਨਾਨਕ ਇੱਕ ਜਾਣਿਆ ਜਿਸ ਕੀ ਆਸਨ ਵਿਰਥੀ ਜਾਏ ਹੁਕਮ ਬੂਝ ਪਰਬਤ ਪਾਈ ਜਾ ਕੇ ਮਨ ਵਸਿਆ ਨਿਰੰਕਾਰ ਅੰਦਰ ਬੂਝੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮਿਲੇ ਗੁਣ ਗਾਵੋ ਪ੍ਰਭ ਪਰਮਾਨੰਦ ਦੁਰਲਭ ਦੇਖਾ ਕਰੋ ਆਧਾਰ ਪ੍ਰਾਣ ਧਨ ਕਹੇ ਸੋ ਆਓ ਮਿਟੇ ਗਿਆਨ ਮਨ ਸੇ ਅੰਧੇਰਾ ਮਨੁਸ਼ੇ ਨਾਨਕ ਫਲ ਪਾਵੋ ਰਾਮ ਨਾਮ ਅੰਤਰ ਉਤਾਰ ਜਿਸ ਮਨ ਬਸੇ ਸੀ ਸਾਚ ਪ੍ਰੀਖਿਆ ਦੁਖ ਦਰਦ ਮਨ ਤੇ ਪੋ ਜਾਏ ਦਰਗੇ ਨਿਭੇ ਖੇਪ ਤੁਮਾਰੀ ਨਾਨ ਬਹੁ ਨਾ ਆਵੇ ਜਾਏ ਉਪਰੇ ਰੱਖ ਨ ਹਰ ਧਿਆਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਨਾਮ ਜਪਤ ਮਨ ਹੋਵਤ ਸੁਖ ਜਿਸਨ ਕੋ ਕੋਈ ਨ ਪਹੁੰਚਣ ਹਾਰ ਨਾਨਕ ਤਾਕੇ ਕਾਰਜ ਪੂਰਾ ਦਰਸ਼ਨ ਪੇਖਤੇ ਉਦਰ ਸ੍ਰੇਸ਼ਟ ਸਫਲ ਦਰਸ਼ਨ ਸੁੰਦਰ ਹਰ ਰੂਪ ਅੰਤਰ ਜਾਮੀ ਪੁਰਖ ਪ੍ਰਧਾਨ ਤਾਕੇ ਨਿਰ

0: ਸਭ ਧਰਮ
1: ਜਨਾ ਸੁਣੇ ਸਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਤਾ ਤਿਸ ਕੀਏ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਹੋਏ ਸੋਈ ਸੁਖ ਮਾਨੇ
0: ਕਨਕ ਰਾਵਨ ਹਰ ਪ੍ਰਭ ਜਾਨੇ
1: ਅੰਦਰ ਬਸੇ ਬਾਹਰ ਪੀਓ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ

0: ਪਈਆ ਦੂਰ
1: ਆਪੇ ਆਪਾ ਭਰਪੂਰ
0: ਅੰਤਰਗਤ ਹਿਸਾਬ ਜਨਾਏ
1: ਨਾਰੂ ਦਿਸਨ ਆਪ ਬਜਾਏ
0: ਭੂਤਾ ਵਰਤਾਰਾ
1: ਸਭ ਨੈਣਾ ਪੇਖਣ ਹਰ
0: ਮਗਰੀ ਜਾਗਾ ਧਨਾ
1: ਆਪਨ ਜਾਸਾ ਪੀ ਸੁਣਾ
0: ਆਪਨ ਜਾਣੇ ਖੇਲ ਬਣਾਇਆ
1: ਆਗਿਆਕਾਰੀ ਕੀ ਨੀ ਮਾਇਆ
0: ਮਦਲਬ ਤੋ ਰਹੇ
1: ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਵੇ ਆਗਿਆ ਜਾਏ
1: ਨਾਨਕ ਜਾ ਪਾਵੇ ਤਾ ਲੈ ਸਮਾਏ
0: ਇਸ ਨਾਹੀ ਬੁਰਾ
1: ਅਰੇ ਕਹੋ ਕਿਨੇ ਕਿਛ ਕਰੇ
0: ਆਪਲਾ ਕਰ ਤੂੰ ਦਦਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ

ਪੁੱਤਰਾ ਗੁਰਦੇਵ ਸੰਗਤ ਪ੍ਰਭੇਲ ਕਰ ਕਿਰਪਾ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਨਮਸਕਾਰਾ ਗੁਰਦੇਵ ਸੰਗਤ ਪ੍ਰਭੇਲ ਕਰ ਕਿਰਪਾ ਅਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਨਮਸਕਾਰਾ ਵਾਹਿਗੁਰੂ ਜੀ ਕਾ ਖਾਲਸਾ।

0: ਸਤਰ ਸਿਰ ਦਾ ਸਿਫਤੀ ਅੰਮ੍ਰਿਤ ਪੀਵਦੈ
1: ਆਤਮ ਦੇਵ ਦੀ ਖੜਗ ਜੋਰ ਪ੍ਰਾਪਤ ਜੀਵਦੈ
0: ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮ ਤੀਵਦੈ ਸਹਿ ਟਿਕਾ ਦੀ ਤੋਸ ਜੀਵਦੈ ਸਹਿ ਟਿਕਾ ਦੀ ਤੋਸ ਜੀਵਦੈ ਲੈਣੇ ਦੀ ਫਿਰ ਆਈਏ ਨਾਨਕਾ ਦੋਈ ਖੱਟੀਐ ਚੂਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਲੰਗਰ ਚਲੇ ਗੁਰ ਸ਼ਬਦ ਹਰ ਤੋੜਨਾ ਵੀ ਖੱਟੀਐ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਜੇ ਪਾਤਸ਼ਾਹ ਮਨ ਸੱਚ ਜੇ ਗੁਰ ਫਰਮਾਇਆ ਕਿਉਂ ਇਦੂ ਬੋਲੋਂ ਹੱਟੀਐ ਦਿਲ ਖੋਟੈ ਆਖੀ ਫਿਰ ਬਨ ਭਾਰ ਉਚਾਨ ਛੱਟੀਐ ਕੌਣ ਹਾਰੇ।

ਗੁਰੰਗਾ ਦੀ ਦੋਈ ਫਿਰੀ ਸਤਿਕਾਰਤੈ ਬੰਦ ਬਹਾਲੀ ਦਰ ਸੇਵੇ ਉਮਤ ਘੜੀ ਮਸਕਲੈ ਹੋਏ ਜੰਗਾਲੀ ਬਲਵਾਨ ਲਿਖੀ ਗਈ ਨੇਕ ਜਨ ਜਿਸ ਬਹੁਤ ਹੀ ਸ਼ੋਭਤ ਰਾਲੀ ਗੁਰਸਿੱਖਾਂ ਕੇ ਮਕੂ

ਨਾਨਕ ਈਸਰ ਜਗਨਨਾਥ ਚੜ੍ਹਦੀ ਵੈਣ ਬਿਰਕੇ ਹੋਣ ਚੌਦਾਂ ਰਤਨ ਕਾਲੇਨ ਘਰਾਵਾ ਗੁਣ ਚਿਰਕੇ ਹੋਣ ਲੈਣੇ ਧਰੇ ਹੁਣ ਸਤਰ ਸਿਰ ਸਮਾਨ ਗਿਆੜਾ ਚਿਰਕੇ ਹੋਣ ਸਿੱਖਾਂ ਪੁੱਤਰਾਂ ਕੋਖੇ ਸਭ ਉਮਤ ਵੇਖੋ ਜੇ ਕਿਉਣ ਜਾਂਸ ਦੋਸਤ ਲੈਣਾ ਟਿਕਿਉਣ ਜਾਂਸ ਦੋਸਤ ਲੈਣਾ ਟਿਕਿਉਣ ਫੇਰ ਵਸਾਇਆ ਫੇਰ ਵਾਣ ਸਤਿਗੁਰਖਾ ਡੂਰ ਲੱਭ ਬਣਾਏ ਮਾਨਸਾ ਜਿਉਂ ਪਾਣੀ ਬੂਰ ਜਿਸੋ ਹੱਥ ਨਾ ਲੱਭਈ ਤੂੰ ਓਠ ਅਰੂਰ ਨਿੰਦਾ ਤੇਰੀ ਜੋ ਕਰੈ ਸੋ ਬੰਜਾ ਚੂਰ ਫੇਰ ਵਸਾਇਆ ਫੇਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਸਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ

ਲੈ ਤਨ ਸਭ ਸੁਖ ਪਾਏ, ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ, ਜੇ ਠਾਕੁਰ ਸੋ ਪਰਸਨ ਪਇਓ, ਸਤ ਸੰਗਤ ਇਹ ਪਿਆਰ, ਹਰ ਗੁਰ ਨਾਨਕ ਜਿਨ ਪਰਸਿਓ, ਤਿਨ ਸਭ

0: ਨਾਨਕ ਜਿਨ ਪਰਸਿਓ ਤਿੰਨ ਸਭ ਕੁੱਲ ਕੀਓ ਉਧਾਰ।
1: ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਤਰਿਓ ਸੱਚੇ ਤਖਤ ਨਿਵਾਸ ਸੱਚ ਤਵਾ ਤਪਾਵਸ ਕਰਿਓ ਸੱਚ ਸਿਰਜਿਓ ਸੰਸ

ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾਏ। ਜੈ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ। ਹਰ ਗੁਰੂ ਨਾਨਕ ਜਿਨ ਪਰਸਿਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਦ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਦ ਸੱਚਿਆਰਾ ਹੋਈ ਹੈ।

0: ਪਾਈ।
1: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਸਾਜ ਕਰੇ ਤਨ ਖੇਹੇ, ਗਾਵੇ ਕੋ ਜਾਪੇ ਦਿਸੈ ਦੂਰ, ਕਥਨਾ ਕਥੀ ਨਾ ਆਵੇ ਤੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਹੁਕਮੀ ਹੁਕਮ ਚਲਾਏ ਰਾਹ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ, ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਈ ਕਰੀ, ਮਤ ਵਿੱਚ ਰਤਨ ਜਵਾਹਰ ਮਾਣਿਕ ਜੀ ਕੁਗੁਰ ਕੀ ਸਿੱਖ ਸੁਣੀ, ਜੇ ਗੁਚਾਰੇ ਆਰ ਜਾ ਹੋਰ ਦਸੂਣੀ ਹੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣੇ ਦੀਪ ਲੋਪਾ ਤਾਲ ਸੁਣੇ ਪੋਹ ਨ ਸਕੈ ਕਾਲ, ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਕਸਾ ਲਾਹਣ ਮੰਦ, ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ, ਸੁਣੇ ਪੜ ਪੜ ਪਾਵੈ ਮਾਨ ਸੁਣੇ ਲਾਗੇ ਸਹਿਜ ਧਿਆਨ, ਸੁਣੇ ਸਰਾ ਗੁਣਾ ਕੀ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ,

ਸਹਿਸ ਅਠਾਰਹਿ ਕਹਿਣ ਕਤੇਬਾ ਸਲੂ ਇਕਤਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨ ਵਿਸਰੈ ਹੈ ਅੰਤ ਨ ਵੇਖਣ ਸੁਣਨ ਨੰਤ ਅੰਤ ਨ ਜਾਪੈ ਕੇ ਅਮਨ ਮੰਤ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਚੇ ਉੱਪਰ ਉੱਚਾ ਨਾਉ ਜੇ ਵੱਡੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੇ ਮੰਗਹਿ ਜੋਦ ਅਪਾਰ ਕੀਤੇ ਅਗਣਿਤ ਨਹੀਂ ਵਿਚਾਰ ਕੀਤੇ ਦੁਖ ਭੁਗ ਸਦਮਾਰ ਇਹ ਭੇਦਾ ਤੇਰੀ ਦਾ ਤਾਰ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਹਿ ਖਾਏ ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੀ ਸਿਉ ਕਹੀਐਨ ਕੀਤੇ ਗਾਵਨ ਹਾਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸ੍ਰੀ ਸੰਤੋਖੀ ਗਾਵੈ ਵੀਰ ਕਰਾਰੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ

ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦੈ ਭੰਡਾਰਨ ਘਟ ਘਟ ਵਜਹਿ ਨਾਦ ਸੰਜੋਗ ਵਿਯੋਗ ਤੋਂ ਕਾਰ ਚਲਾਵਹਿ ਲਿਖੇ ਆਵਹਿ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂ ਜੀ ਭਾਉ ਲਖ ਹੋਹੇ ਲਖ ਹੋਵੈ ਲਖਵੀਸ ਏ ਤ੍ਰਾਹਿ ਪਤ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾ ਬਲਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਮਰਹਿ ਨ ਠਾਕੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ।

0: गए मसकत काल नानक दे मुखोजले किती छुट्टी नाल वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਚੰਦ ਤਵ ਪ੍ਰਸਾਦ ਚੱਕਰ ਚਿੰਨ ਅਰ ਬਨ ਜਾਤ ਅਰ ਪਾਤ ਨਹਿਨ ਜੇ
2: ਰੂਪ ਰੰਗ ਰੇਖ ਪੇ ਕੋ ਕਹਿ ਨ ਸਕਤ ਕੇ
1: ਅਚਲ ਮੂਰਤ ਅਨਪੋ ਪ੍ਰਕਾਸ ਅੰਤੋਜ ਕੇ ਹੀ ਜੈ
2: ਓ ਦਿਨ ਦਿਨ ਰਾਂ ਸਹਾ ਸਾਨ ਕੇ ਨਿਜੇ
1: ਤੇ ਪਵਣ ਮਹੀਬ ਸੁਰ ਨਰ ਅਸੁਰ ਨੇਤ ਨੇਤ ਬਨ ਤਿਨ ਕੇ ਹੈ
2: ਤਵੈ ਸਰਵ ਨਾਮ ਕਤੇ ਕਵੰ ਕਰ ਨਾਮ ਬਰਨ ਸਮਤ
1: ਜੰਗ ਪ੍ਰਿਆ ਚੰਨ ਮਸਤੰਗ ਅਕਾਲੇ ਨਮ

سربتر مانی ہے کہ سربتر دانی ہے سربتر گان ہے

0: ਇਥੇ ਪਰਦੁਖਾਂ ਪੈ ਭੁਪਤ ਸੰਤ ਕੋ ਨਾਂਗੇ ਪਾਏ ਪਧਾਰੇ
1: ਸਭ ਦੇਸ ਦਿਸਾਨ ਕੋ ਬਾਜੇ ਟੋਲ ਮੇ ਦੰਗ ਨਗਾਰੇ
2: ਗੁੰਜਤ ਗੁੜ ਗਜਾਨ ਕੇ ਸੁੰਦਰ ਹੀ ਸਦੀਆਂ
0: ਰਾਜ ਹਜ਼ਾਰੇ
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
2: ਸ਼੍ਰੀ ਭਗਵਾਨ ਭਜੇ

0: राज करेंगे
1: ब्रह्म
0: सचिव अंत फसे जम फा।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਮੀ ਕਬਿਓ ਬਾਜ ਬੇਨਤੀ ਚੌਪੀ ਹਮਰੀ ਕਰੋ ਹਾਥ ਚਾ ਬੁਰਨ ਹੋਈ ਚਿਤਕੀ ਚਾ।

0: ਗੁਰ ਨਾਲੇ।
1: ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ,
0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ।
1: ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸਮਾਲੇ,
0: ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਏ।
1: ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
0: ਜੇ

0: ਸਿਵਨ ਸਤਿਗੁਰ ਮੁਕਤ ਨਾ ਪਾਏ,
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ,
2: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ,
2: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ,
1: ਜਿਨਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ,
2: ਪੀਓ ਅੰਮ੍ਰਿਤ ਸਦਾਰੋ ਹਰੰਗ ਜਪਿਓ ਸਾਰੰਗ ਪਾਣੀ,
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
2: ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ,
1: ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ,
2: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਾਣੀ,
1: ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ,
2: ਚਿਤ ਜਿਨ ਕਰ ਲਿਆ ਮਾਇਆ ਬੋਲਣ ਪਏ ਰਵਾਣੀ,
1: ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ,
2: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
1: ਸ਼ਬਦ ਰਤਨ ਜਿਤ

0: ਜਿਤ ਜੜਾਓ
1: ਸਿਵ ਸਕਤ ਆਪ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ
1: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ
0: ਤੇਈ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤੇ ਰਹਿਣ ਬਿਹਾਣੀ
1: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਤ ਦਿਨ ਹਰ ਲਿਵਲਾਗੇ ਜਾਗਤ ਰਹਿਣ ਬਿਹਾਣੀ
1: ਮਾਤਾ ਕੇ ਉਤਰ ਮੇ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ
0: ਮਨੋ ਕਿਉ ਵਿਸਾਰੀਏ ਵਰਦਾ ਤਾ ਜੇ ਅਗਨ ਮੇ ਆ ਹਾਲ ਪਹੁੰਚਾਵੇ
1: ਉਸ ਨੂੰ ਕਹੋ ਪਿਓ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
1: ਕਹੇ ਨਾਨਕ ਏ ਵਰਦਾਤਾ ਸੋ ਕਿਉ ਮਨੋ ਵਿਸਾਰੀਏ
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
0: ਜਸ ਬਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ
1: ਲਿਵ ਛੁਟਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ
0: ਏ ਮਾਇਆ ਜਿਤਾ ਵਿਸੇ ਮੋਹ ਜੇ ਪਾਉ ਦੂਜਾ ਲਾਇਆ
1: ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ

0: ਹਰ ਨਾਮ ਉਪਦੇਸ਼ ਹੈ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
1: ਗੁਰਦੇਵ ਕਰਤਾ ਸਤ ਪਾਪ ਹਰਤਾ ਗੁਰਦੇਵ ਪਤਿਤ ਪਵਿੱਤਰਾ
0: ਗੁਰਦੇਵ ਆਦਿ ਜੁਗ ਆਦਿ ਜੁਗ ਜੁਗ

0: ਫਤਿਹ
1: ਤੂੰ ਠਾਕੁਰ ਤੂੰ ਮਨ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੀ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨੇ ਦੇ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤੁਰ ਕੇ ਬੋਲੋ ਜੀ

ਅੰਡਿਤ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖ

ਵਿਚਾਰਨ ਦੀ ਦਾਤ ਬਖਸ਼ਣੀ। ਦਰ ਆਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ, ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣੀ। ਆਪ ਜੀ ਦੇ ਹਜ਼ੂਰ ਸਰਦਾਰ ਮਨਪ੍ਰੀਤ ਸਿੰਘ

ਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਦੀ ਕਰੋ ਕਿਰਪਾ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ।

ਤੰਦਰੁਸਤੀ ਵਾਸਤੇ ਅਰਦਾਸ ਕਰੋ ਕਿਰਪਾ ਸਤਿਗੁਰੂ ਦੀ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖਾਰ ਹੋਏ ਸਭ ਮਿਲਾਂਗੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਪ੍ਰਭ ਆਰਾਧਿਆ ਮਿਲ ਸਾਧ ਸਮਾਗੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਆਪਣੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾਲਤਾ ਕਰਨ, ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਆਪਣੇ ਦਰਘਰ ਦੇ ਦਰਸ਼ਨ ਦੀਦਾਰ ਤਰਸ ਕਰਕੇ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਅੰਮ੍ਰਿਤ ਵੇਲੇ ਸਵੇਰੇ 3 ਵਜੇ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਹੁੰਦੇ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾਲਤਾ ਕਰਨ, ਸਾਨੂੰ ਸਾਰਿਆਂ ਨੂੰ ਉਦਮ ਬਖਸ਼ਿਸ਼ ਕਰਨ ਤਾਂ ਜੋ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕੀਏ। ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਆਪਾਂ ਆਸਾ ਜੀ ਦੀ ਵਾਰ ਦਾ ਕੀਰਤਨ ਜਿਹੜਾ ਹੈ ਉਹ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿ

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਾਵੇ ਸੋ ਕਚਨ ਕਚ ਮਹਲਾ ਪਹਿਲਾ।
1: ਵੱਡੀ ਵਡਾਈ ਜਾ ਵੱਡਾ ਨਾਉ, ਵੱਡੀ ਵਡਾਈ ਜਾ ਸੱਚ ਨਿਆਉ, ਵੱਡੀ ਵਡਾਈ ਜਨ ਉਛਲ ਥਾਉ, ਵੱਡੀ ਵਡਾਈ ਜਾਣੇ ਆ ਲਾਓ, ਵੱਡੀ ਵਡਾਈ ਬੂਝੇ ਸਭ ਪਾਓ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਅੰਮ੍ਰਿਤ ਵੇਲੇ ਦੀ ਦੀਵਾਨਾਂ ਵਿੱਚ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਸਰਵਣ ਕਰ ਰਹੇ ਹੋ। ਆਓ ਹੁਣ ਅਗਲਾ ਸਮਾਂ ਅਗਲੇ 12 ਸੰਤ ਦਾ ਆਸਾ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਆਪ ਜੀ ਸਰਵਣ ਕਰਾਉਣਗੇ ਜੀ। ਸੋ ਦਾਸ ਦੇ ਨੇਕ ਸੇਵਾ ਪ੍ਰਵਾਨ ਕਰਨਾ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਉਪਦੇਸ਼ ਗਿਆਨ ਅੰਜਦੀਆਂ ਨੇ ਤ੍ਰਿਜਗਤ ਨਿਹਾਲੇ ਆ। ਖਸਮ ਛੋੜ ਦੂਜੇ ਲੱਗੇ ਡੂਬੇ ਜੇ ਫਣਜਾਰੇ ਆ। ਸਤਿਗੁਰ ਹੈ ਬਤਾ ਲਗਨ ਵਿਚਾਰੇ ਆ, ਕਿਰਪਾ ਪਰ ਉਤਾਰਿਆ।

ਪੜ ਪੁਸਤਕ ਸੰਧਿਆ ਬਾਦੰ ਸਿਲਪੂ ਜਿਸ ਬਗਲ ਸਮਾਦੰ ਮੁਖ ਝੂਠ ਵਿਭੁਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਸ ਨਿਸ਼ਚੌ ਕਰਮੰ ਕਹ ਨਾਨਕ।

ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੈ ਪਾਵੈ ਸੋ ਕਰੇ ਮਨ ਚੰਦਿਆ ਸੋ ਫਲ ਪਾਏ ਸੀ।

ਮਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਰਣਜੀਤ ਸਿੰਘ ਬੀਬੀ ਇੰਦਰਜੀਤ ਕੌਰ ਸਤਿਗੁਰੂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਵਾਸਤੇ ਤੰਦਰੁਸਤੀਆਂ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਕਿਰਪਾਲਤਾ ਕਰਨੀ ਸਰਦਾਰ ਮਹਿੰਦਰ ਸਿੰਘ ਜੀ ਵੱਲੋਂ ਸਮੂਹ ਪਰਿਵਾਰ ਵਾਸਤੇ ਅਰਦਾਸ ਬੇਨਤੀ ਆਪ ਜੀ ਦੇ ਹਜ਼ੂਰ ਸਰਦਾਰ ਮਨਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਅੰਮ੍ਰਿਤ ਵੇਲੇ ਦੇ ਲੰਗਰ ਤਿਆਰ ਕਰਵਾਏ ਗਏ ਸਤਿਗੁਰੂ ਜੀ ਉਹ ਲੰਗਰ ਸੇਵਾ ਪ੍ਰਾਪਤ ਕੀਤੀ ਕਿਰਪਾਲਤਾ ਕਰਨੀ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੇ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤੇਤੇ ਰਾਮਈਆ ਹੋਮ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਰਹਾਉ ਜੇ ਅਤਿ ਕ੍ਰੋਪ ਕਰਹਿ ਕਰਤਾਇਆ ਤਾਂ ਭੇ ਚੀਤ ਨਾ ਰੱਖ ਸਮਾਇਆ ਚਿੰਤ ਭਵਨ ਮਨ ਪਰਿਓ ਹੁਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਦੇਹ ਬਿਮਲ ਮਤ ਸਦਾ ਸਰੀਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੁਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਮਨਪ੍ਰੀਤ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਲਈਆਂ ਗਈਆਂ, ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਜੀ, ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਹਫ਼ਤਾਵਾਰੀ ਦੀਵਾਨ ਦੀ ਆਰੰਭਤਾ ਹੋਵੇਗੀ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ, ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂਵਾਕ ਅਨੁਸਾਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਦੀ ਆਰੰਭਤਾ ਹੋਵੇਗੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ। ਉਸ ਤੋਂ ਬਾਅਦ 11:45 ਤੋਂ ਲੈ ਕੇ 11:30 ਤੱਕ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਉਸ ਤੋਂ ਬਾਅਦ ਗੁਰੂ ਘਰ ਦਾ ਹਜ਼ੂਰੀ ਰੱਗ ਜਾਤਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਏ ਗਏ। ਉਸ ਤੋਂ ਬਾਅਦ 12:15 ਤੋਂ ਲੈ ਕੇ 1 ਵਜੇ ਤੱਕ ਆਪਣੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਭਕਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸਜੇ ਰਹਿਣ ਦੀ ਕਿਰਪਾਲਤਾ ਕਰਨੀ। ਗੁਰੂ ਕਾ ਲੰਗਰ ਵੀ ਤਿਆਰ ਹੈ, ਨਾਲ ਦੀ ਨਾਲ ਗੁਰੂ ਕਾ ਲੰਗਰ ਵੀ ਚੱਲ ਰਹੇ ਨੇ। ਸਾਰੀਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਵੀ ਛਕਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਮੇ, ਜੁਗਾਦਿਗੁਰੇ ਨਮੇ, ਸਤਿਗੁਰੇ ਨਮੇ, ਸ਼੍ਰੀ ਗੁਰਦੇਵ ਏ ਨਮੇ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਸਵ ਸੰਪਰ ਏਕੈ, ਨਾਮ ਜਪ ਤਗਤ ਅਨੇਕੈ। ਵੇਦ ਪੁਰਾਣ ਸਿਮਰ ਸੁਧਿਆਕਰ, ਕਿੰਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਹੁਣ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਮ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕਹਿ ਸਿਮਰਨ ਅੰਦਿਨ ਜਾਗੈ। ਪ੍ਰਭ ਕਹਿ ਸਿਮਰਨ ਭਾਵਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭ ਕਹਿ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕਹਿ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹਿ ਸਿਮਰਨ ਜਪ ਤਾ ਪੂਜਾ, ਪ੍ਰਭ ਕਹਿ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕਹਿ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ। ਪ੍ਰਭ ਕੋ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸੋ ਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਪ੍ਰਭ ਕਹਿ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੇ ਮੂਚਾ। ਪ੍ਰਭ ਕਹਿ ਸਿਮਰਨ ਤਿਸ਼ਨਾ ਪੂਜੈ, ਪ੍ਰਭ ਕਹਿ ਸਿਮਰਨ ਸਭ ਕੀ ਸੂਜੈ। ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ। ਪ੍ਰਭ ਜੀ ਬਸ ਹੈ ਸਾਧਗੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਹ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਤਿ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁੱਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਰੀਤਾ। ਪ੍ਰਭ ਕੋ ਸਿਮਰੈ ਤਿਨ ਅੰਤ ਹਨੇਰੇ, ਪ੍ਰਭ ਕੋ ਸਿਮਰੈ ਵਸੇ ਹਰਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਲ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬਹੂ ਨਾ ਝੂਰੇ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ। ਪ੍ਰਭ ਕਹਿ ਸਿਮਰਨ ਨੈਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਪ੍ਰਭ ਕਹਿ ਸਿਮਰਨ ਅਨੰਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤੇ ਜਨ ਸ਼ਰਣੀ ਪਇਆ। ਹਰ ਸਿਮਰਨ ਕਰ ਭਗਤ ਪਲਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪਏ ਸਿੱਧ ਚਤੀ ਦਾਤੇ, ਹਰ ਸਿਮਰਨ ਨੀਚਾ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਾਰਣਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਦਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ। ਸ਼ਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸਕਲ ਹੋਵੈ ਅਤਿ ਭਾਰੀ, ਹਰ ਕੋ ਨਾਮ ਕਿਨ ਮਾਹਿ ਉਦਾਰੀ। ਅਨਕ ਪੁਨਹ ਜਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਹਿ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਘੋਟ ਲਖ ਬਾਹੀ, ਨਾਮ ਜਪਤ ਤਹਿ ਭਾਰ ਪਰਾਈ। ਅਨਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਭਾਵੈ ਵਿਸਰਾਮ। ਹਉ ਮੈਲਾ ਮਲ ਕਬਹੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਅਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜੈ ਮਾਰਕ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਦੋਸਾ। ਜਹਿ ਪੈਂਡੈ ਮਹਾਂਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਦੇ ਨਾਲ ਪਛਾਨੂ।
ਜਾਹੈ ਮਹਾਂ ਭਿਆਨ ਤਪਤ ਬੋ ਘਾਮ ਤੇ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਜਹਾਂ ਤਿਰਖਾ ਮੈਂ ਤੁਝਿਆ ਕਰਖੈ ਤੈ ਨਾਨਕ ਹਾਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਤਨ ਨਾਮ ਸਾਂਝਣਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸਤ ਦਿਨ ਰਾਤ ਹਰ ਹਰ ਓਕਤ ਸਾਧਕ ਮਾਤ ਹਰ ਜਨ ਕੈ ਹਰ ਨਾਮਣ ਦਾਨ ਪਾਰ ਰਮ ਜਨ ਕੀਨੋ ਦਾਨ ਮੰਤਾ ਰੰਗ ਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇਤੇ ਧਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ

ਮੈਂ ਕਿਹਾ ਰਾਤੀ ਵਤ ਨੇਮ ਕਰਾਇ ਬੋ ਭਾਤੀ ਨਹੀਂ ਦੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਾਂ ਉਦਾਤ ਪੀਸਰ ਥੀ ਵੈ ਅਗਨ ਮਾਏ ਹੋਮਤ ਪੁਰਾਣ ਅਨਕ ਅਸਵ ਹੈ ਵਰ ਭੂਮਦਾਨ ਨਿਓਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜੀ ਮੈਂ ਅਤ ਸਾਧਨ ਨਿਮਖ ਨਿਮਖ ਕਰ ਸਿਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸਮਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦਹਿ ਛੂਟੈ ਗਰਭ ਘੁਮਾਨ ਨਾ ਮਾਤੇ ਹੁਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮਹਿਲਾ ਦੰਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬ ਹੂਣਾ ਵਿਖਿਆ ਟਰੈ ਜਲ ਤੋ ਵੈ ਬੋਧੇ ਅਨੀਤ ਸੁਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਨ ਕਾ ਭਉ ਵਿਆਪੈ ਅਨਕ ਜਤਨ ਕਾ ਤਿਸ਼ਨ ਨਾ ਧਰਾਪੈ ਪੇਖ ਅਨੇਕ ਅਗਨੀ ਬੂਝੈ ਕੋਟ ਉਪਾਪ ਦਰਗੈ ਨਹੀਂ ਸੀ ਜੈ ਛੂਟ ਸਿਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਲਕ ਅਵਲ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿੰਦ ਨਹੀਂ ਮਾਨੈ ਹਰ ਕਾ ਨਾਮ ਜਗਤ ਕੋ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਦੈ ਸਤ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਭਵਾਨ ਆਪ ਸਕੋਜੋ ਜਾਣੈ ਨੀਚਾ ਸੋਹੂ ਗਣੀਐ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖਿਆ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦਿਸ਼ਟੇ ਤਾ ਨਾਨਕ ਪਾਪ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਢਾਓ ਕੋ ਦੇਵੋ ਦਾਨ ਕਰਨ ਕਰਾਵਣ ਹਰ ਸੁਆਮੀ ਸਗਲ ਕਢਾ ਕੇ ਅੰਤਰ ਜਾਮੀ ਆਪਣੀ ਗਤ ਵਿਤ ਜਨ ਹੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਧੁੰਮਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੈ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰਿਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਮਲ ਮੂਲ ਤੇ ਕਵਲ ਦਿਸ਼ਰਾਨੀ ਜਿਨ ਤੂੰ ਸਾਹ ਸਵਾ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਉਭਾਰਿਆ ਬਾਲ ਬਵਸਥਾ ਤੁਝੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਗ ਸੈਨ ਮੁਕੇ ਪਿਆ ਹੋ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀ ਜੈ ਜੈ ਪ੍ਰਸਾਦ ਤੁਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਧਾ ਸੰਹਸੈ ਜੈ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਨ ਕਮੂਲਾ ਜੈ ਪ੍ਰਸਾਦ ਭੋਗੈ ਸਭ ਰਸਾ ਰਸਾ ਸਗਲ ਸਮਗਰੀ ਸੰਗ ਸਤ ਬਸਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸ ਪ੍ਰੀਤ ਨ ਕਰੈ ਗਵਾਰ ਜਾਂ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਲ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਚਾ ਕੋ ਅੰਧਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਕਤ ਅਜਾਨ ਸਦਾ ਸਦਾ ਹੀ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਇ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਤ ਕੂਪ ਮੈਂ ਪਤ ਬਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਦੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤ ਮਲ ਮਾਇਆ ਸ਼ਬਦ ਨਾ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਨ ਬਾਤਨ ਸਵਾ ਗਲ ਪਾਥਰ ਕਸੈ ਕੈਸੈ ਤਰੈ ਅਥਾਹ ਜਾਂ ਕੈ ਅੰਤਰ ਵਸੈ ਪ੍ਰਵਿਆਪ ਨਾਨਕ ਤੇਜਾਂ ਸਹਿ ਸਮਾਤ

ਗਹਿ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਪੂਜੈ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਹਾਂ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਰਨ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂੰ ਜੁਗਤ ਬਿਆਨੇ ਕਈ ਕ ਜਨਮ ਨਾਨਕ ਰੱਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਬਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਕਨੇਰੇ ਹੋਏ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ

ਬਿਨ ਨਾ ਵਹਿ ਪਤ ਜਾਏ ਅਸ਼ਟਪਦੀ ਦਸ ਬਸ ਤੂਲੈ ਪਾਛੇ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਭੀਨਾ ਦੇ ਦਸ ਪੀਹਰ ਲੇ ਦੋ ਮੂੜਾ ਕੋ ਕਾਂ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀ ਜਾਏ ਸਤ ਨਮਸਕਾਰਾ ਜਾਂ ਕਹਿ ਮਨ ਲਾਗਾ ਪਰ ਮਿੱਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੈਣ ਦਿਓ ਉਲਾਸ ਆਪਣੀ ਮਾਨ ਕੱਛ ਬਾਹਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੋਲ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਤੈ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਭ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣਦੇ ਨੇਤ ਬਿਰਕੀ ਸਾਇਆ ਸੋ ਰੰਗ ਲਾਵੈ ਉਹ ਮਿਲ ਸਹਿ ਮਨ ਪਛਤਾਵੈ ਜੋਦੀ ਸਹਿ ਸੋ ਚਾਲਣ ਹਾਲ ਜੋ ਤਿਆਂ ਦੇ ਆਧਾਰ ਵਟਾਊ ਸਿਓ ਜੋ ਲਾਵੈ ਨੇ ਤਾਗੂ ਹੱਥ ਨੇ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਮਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜੋਭ ਧਨ ਮਾਨ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪਿਗ ਹਸਤਾ ਮਿਥਿਆ ਤ੍ਰੋਮ ਹੋਇ ਅਭਿਮਾਨ ਮਿਥਿਆ ਰਾਪ ਸੁਪਰ ਕਰਤ ਕੁਮਾਨ ਅਸਤਰ ਭਗਤ ਸਾਦਗੀ ਸ਼ਰਨ ਨਾਨਕ ਜਪ ਜਪ ਜੀ ਵੇ ਹਰ ਕੇ ਚਰਨ ਮਿਥਿਆ ਸਵਨ ਪਰ ਨਿੰਦਾ ਸੁਣੈ ਮਿਥਿਆ ਅਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਭਗਤ ਪਰ ਤਰਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਧਾਨੀ ਪਰ ਉਪਕਾਰਾ ਮਿਥਿਆ ਵਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਗਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੁੱਚਾ ਬਿਰਥਾ ਨਾ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਤ ਦਾਮ ਧਨ ਧਨ ਦੇ ਜਨ ਕੱਟ ਵਸਿਓ ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤੇ ਅਵਰ ਕਛ ਅਵਰ ਕਮਾਵਤ ਮਾਨੇ ਪ੍ਰੀਤ ਮੁਖੋ ਕੰਡ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਰ ਭੇਗ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖਤ ਰਹਿ ਸੰਸਾਰ ਜੋ ਤੂੰ ਭਾਨੇ ਦਿਨ ਪ੍ਰਭ ਜਾਤਾ ਨਾਨਕ ਜਨ ਜਨ ਪ੍ਰਾਤਾ ਕਰੋ ਬੇਨਤੀ ਭਾਵ ਸਭ ਜਾਣੈ ਆਪਣਾ ਕੀ ਹੈ ਆਪੇ ਮਾਨੈ ਆਪੇ ਆਪ ਕਰਤ ਆਪੇ ਆਪ ਆਪ ਕਰਤ ਨਿਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨਿਵੇਰਾ ਉਪਾਵ ਸਿਆਮ ਸਕਲ ਤੇ ਰਹਿਤ ਸਭ ਖਜਾਨੇ ਆਤਮ ਕੀ ਰਹਿਤ ਜਿਸ ਬਾਬਾ ਤਿਸ ਲਈ ਲੜਲਾਏ ਥਾਨ ਥਰਨ ਧਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨਸ ਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੈ ਪ੍ਰਸਾਦ ਸ਼ਤਹੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੈ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੈ ਪ੍ਰਸਾਦ ਸਹਿ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੈ ਪ੍ਰਸਾਦ ਪਾੜ ਪਟੰਬਰ ਹੰਢਾਵੈ ਤਿਸੈ ਤਿਆਗ ਕਤ ਅਵਰ ਲੁਭਾਵੈ ਜੈ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਵੀਜੈ ਜੈ ਪ੍ਰਸਾਦ ਤੁਜ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਮਖਾਨੈ ਜੈ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗੈ ਮਨ ਪਾਵੈ ਨਾਨਕ ਪਤ ਛੇਤੀ ਕਰ ਜਾਵੈ ਜੈ ਪ੍ਰਸਾਦ ਅਰੋ ਕੰਚਨ ਦੇਹੀ ਰੀ ਲਿਵਲਾ ਬੁੱਤ ਸਰਾਮ ਸਨੇਹੀ ਜੈ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸ਼ਗਲ ਸਿੱਧ ਢਾਕੇ ਮਨ ਸ਼ਰਣੀ ਬਰ ਠਾਕ ਪ੍ਰਭ ਤਾਕੈ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਜੈ ਪ੍ਰਸਾਦ ਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੈ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
ਜੈ ਪ੍ਰਸਾਦ ਬਾਗ ਮਿਲਕਤ ਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਬਣਵੰਤ ਬਣਾਈ ਉਠਤ ਬੈਠ ਸਤਿ ਸਹਿ ਧਿਆਈ ਤਿਸਹਿ ਧਿਆਈ ਜੋ ਏਕ ਅਲਖੈ ਊਹਾਂ ਨਾਨਕ ਤੇਰੀ ਰੱਖੈ ਜੈ ਪ੍ਰਸਾਦ ਕਰੈ ਪੁਨ ਬੋਧਾਨ ਮਾਨਾ ਆਠ ਪੈਰ ਕਰ ਤਿਸਕਾ ਧਿਆਨ ਜੈ ਪ੍ਰਸਾਦ ਤੂੰ ਅਚਾਰ ਪਿਆ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੈ ਪ੍ਰਸਾਦ ਤੇਰੀ ਨਿੱਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਜੈ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਦਸ ਕਹਿ ਜੈ ਪ੍ਰਸਾਦ ਸੁਣਿਆ ਕਰਨਾਦ ਜੈ ਪ੍ਰਸਾਦ ਭੇਖਿਆ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਸੁਨਾ ਜੈ ਪ੍ਰਸਾਦ ਸੁਖ ਸਹਿ ਜੇ ਵਸਣਾ ਜੈ ਪ੍ਰਸਾਦ ਹਸਤ ਕਰ ਚੱਲੈ ਜੈ ਪ੍ਰਸਾਦ ਸੰਪੂਰਨ ਫਲੈ ਜੈ ਪ੍ਰਸਾਦ ਪਰਮ ਗਤ ਪਾਵੈ ਜੈ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਤਿਆਗ ਪ੍ਰਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੈ

0: ਤਿਸੇ ਜਾਨਮਾ ਸਦਾ ਹਜ਼ੂਰੇ ਜੈ ਪ੍ਰਸਾਦ ਤੂੰ ਭਾਵੈ ਸਾਚਰੇ ਮਨ ਵੇ ਤੂੰ ਦਾਸੋ ਰਾਜ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਨਾਮ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਪੋ ਕਿਸੂ ਨਾ ਕਿਨੂੰ ਲੈ ਜਿਤ ਜਿਤ ਲਾਵੋ ਤਿਤ ਲਗੈ ਨਾਥ ਨਾਨਕ ਕਹਿ ਕਛੂ ਨਾ ਹਾਥ ਸਲੋਕ ਹਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕੈ ਸੁਮੁਕਤਾ ਹੋਏ ਸੁਨ ਮਿਤਾ ਨਾਨਕ ਬਿਨ ਮੰਤਾ ਸਾਜ ਨਾ ਕੀਏ ਚਰਚ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਰ ਸਗਲੀ ਖੋਤ ਸਾਧ ਕੈ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੁਗਿਆਨ ਸਾਧਕੈ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪਰਮਾਏ ਸਮਾਨੀ ਸਾਧਕੈ ਸੰਗ ਗੋਚਰ ਮਿਲੈ ਸਾਧਕੈ ਸੰਗ ਸਦਾ ਪ੍ਰਫੁੱਲੈ ਸਾਧਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਮਤਸ ਪੂੰਚਾ ਸਾਧ ਸੰਗ ਸਭ ਕੀ ਰੇ ਸਾਧਕ ਸੰਗ ਮਨੋਹਰ ਵੈਨ ਸਾਧਕ ਸੰਗ ਨਕਤ ਹੂੰ ਧਾਵੈ ਸਾਧ ਸੰਗ ਸਤਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕਿਸੋ ਨਹੀਂ ਬੈ ਸਾਧਕ ਸੰਗ ਨਮੀਂਗਾ ਪੈ ਸੰਗ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੈ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋ ਤਾਪ ਤਾ ਸਾਧ ਕੈ ਸੰਗ ਤਜੈ ਸਭ ਆਪੇ ਜਾਣੈ ਸਾਧ ਬੜਾਈ ਨਾਨਕ ਸਤਿਪੁਰੂ ਬਣਿਆਈ ਸਾਧਕੈ ਸੰਗ ਨਾ ਕਬਹੂੰ ਧਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤਰ ਅਗੋਚਰ ਲਹਿ ਸਾਧਕੈ ਸੰਗ ਅਜਰ ਸਹਿ ਸਾਧਕੈ ਸੰਗ ਵਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕੈ ਸੰਗ ਨਿੜੈ ਸਭ ਧਰਮ ਸਾਧਕੈ ਸੰਗ ਕੇਵਲ ਭਾਰ ਬ੍ਰਹਮ ਸਾਧਕੈ ਸੰਗ ਭਾਏ ਨਾਮ ਨਿਧਾ ਨਾਨਕ ਸਾਧੂ ਕਹਿ ਗੁਰਬਾਣ ਸਾਧਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਤਨ ਪਾਵੈ ਜਿਸ ਤਨ ਕਿਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਹਿ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾ ਦਰਸ਼ਨ ਬੇਟ ਹੋ ਧਨਿਹਾਲ ਸਾਧ ਕੈ ਸੰਗ ਕਲੂ ਕਥਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰ ਹਦ ਮੇਲਾ ਜੋ ਇੱਛਾ ਸੋਈ ਫਲ ਪਾਵੈ ਸੰਗ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧਕ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਵਾਂ ਤੇ ਵਿਸਰੈ ਸਾਧ ਸੰਗ ਸਰਪੁਨ ਸਦਾ ਰਹਿ ਸਾਧ ਕੈ ਸੰਗ ਲੱਗਿਆ ਪਰ ਮੀਠਾ ਸਾਧੂ ਕੈ ਸੰਗ ਘੱਟ ਘੱਟ ਡੀਠਾ ਸਾਧ ਸੰਗ ਭਇਆ ਗਿਆ ਕਾਲੀ ਸਾਧ ਸੰਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਤਿ ਭੇਟੈ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਚੇਤਾ ਸੁਣੈ ਤਿਤਾ ਬਖਿਆਨੈ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬਿਆੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਮੈਂ ਬਣ ਆਈ ਨਾਨਕ ਸਾਧ ਪਰ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂ ਸਭ ਕੋ ਸੋਖ ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਵਸੂਦਾ ਕਉ ਖੋਦੈ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਹੈ ਗਨਾਉ ਨਾਨਕ ਜੋ ਭਾਵਕ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤ ਸਮਾਨ ਬ੍ਰਹਮ ਗਿਆਨੀ ਕਹਿ ਨਾ ਹੀ ਅਭਿਮਾਨ ਬ੍ਰਹਮ ਗਿਆਨੀ ਉਸਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਨਾਥ ਵਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਏ ਆ ਬ੍ਰਹਮ ਗਿਆਨੀ ਸਦਾ ਸਮਦਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅਮਤ ਬਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾ ਬ੍ਰਹਮ ਗਿਆਨੀ ਪ੍ਰਭੁਕਾਰ ਹੁਮਾਹਾ ਬ੍ਰਹਮ ਗਿਆਨੀ ਕਾ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕੋ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਕਹਿ ਸਦਾ ਸਦਾ ਜਾਗਤ ਬ੍ਰਹਮ ਗਿਆਨੀ ਹੈ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਹਿ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ ਬ੍ਰਹਮ ਗਿਆਨੀ ਕਹਿ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਏ ਬ੍ਰਹਮ ਗਿਆਨੀ ਕਹਿ ਸਕਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥੈ ਨਾ ਜਾਇ ਅਦਾ ਕਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਵਖਾਣਾ ਹੈ ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਤਨਾ ਪਾ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਯੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੁਰਖ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
1: ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਵੇਖੈ ਨੇਤਰ ਸਾਧਗੀ ਟਹਿਲ ਸੰਸੰਗ ਹੇਤ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕਹੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਭਾਸ਼ਣ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋ ਵੈ ਨਿਹ ਕਰਮ ਦਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਦ ਕਿਰਪਾਲ ਆਪ ਦ੍ਰਿੜੈ ਅਬਰਾ ਨਾਮ ਜਪਾਵੈ ਨਾਨਕ ਉਹ ਪੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਾਤੀ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਾਂ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨਮ ਹਿਰਦੈ ਬਿਸਾਵੈ ਨਾਨਕੈ ਸਾ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਪੂਜੈ ਮੂਲ ਸੁਖਮ ਮੈਂ ਜਾਣੈ ਅਸਥੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਦੇਸ਼ ਵੀਰ ਮੰਤਰ ਸਰਬ ਕੋ ਗਿਆਨ ਚੌਵਰਨਾਮ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਧਾਰੈ ਪਸੁ ਪ੍ਰੇਤ ਮੁਗਤ ਪਾਥਰ ਕਉ ਤਾਰੈ ਸਰਬ ਰੋ ਕਾਉ ਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਲਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਭਰੈ ਸਗਲ ਸੰਗ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਾ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਾਪਾ ਵੈ ਸੋਈ ਪੁਨ ਹੋਗ ਪਸਰਿਓ ਆਪ ਹੋਇ ਅੰਤ ਤਰੰਗ ਲਖਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪਰਗਾਸ ਪਾਰ ਬ੍ਰਹਮ ਕਰਤਾ ਬਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਗੁਣ ਪਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾਂਤ ਨਾ ਪਾਵੇ ਹੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਆਂਦੇ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾ ਆਤਮ ਨਿਖੋਰ ਕਈ ਕੋਟ ਪਰਦਰਭ ਕੋ ਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ ਕਈ ਕੋਟ ਮਾਇਆ ਸ਼ਰਮਾ ਹੈ ਕਈ ਕੋਟ ਪ੍ਰਦੇਸ਼ ਪਰਮਾ ਹੈ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਯ ਸੂ ਨਖੇਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਸੁਤਾਮਸ ਸਾਤਕ ਕਈ ਕੋਟ ਬੇਤ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਰਤਨ ਸਮੁੱਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਜਰਜੀਵੇ ਕਈ ਕੋਟ ਗਿਰੀਮੇਰ ਸੁਵਰਨ ਥੀਵੇ ਕਈ ਕੋਟ ਜੱਖੇ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇੜੇ ਸਭ ਹੂਤੇ ਦੂਰ ਨਾਨਕ ਆਪ ਦਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾਹੈ ਕਈ ਕੋਟ ਕਾਲੇ ਥੱਕ ਪਾਹੈ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿਚਿੰਤ ਜਹਿ ਜਹਿ ਪਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਕਈ ਕੋਟ ਪਏ ਬੈਰਾਗੀ ਨਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਸਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾ ਕਾਂਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਾਧ ਸਾਧ ਹੀ ਜੀਵੈਂ ਕਈ ਕੋਟ ਨਾਮ ਗੁਣ ਗਾਵੈਂ ਆਤਮ ਰਸ ਸੁਖ ਸਹਿ ਸਮਾਵੈਂ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋ ਖਿਨ ਮੈਂ ਥਾਪੋ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰਿਆ ਧਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ ਹੁਕਮੈ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤਿਤ ਉਦਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਵਾਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੁ ਮਾਨੁਖ ਦੇ ਕਿਆ ਹੋਏ ਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਪਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਪਰ ਮਹਿ ਭੂਲਾ ਦੈ ਦਿਸਧਾਵੈ ਨਿਮਖ ਮਾਹੇ ਚਾਰ ਕੁੰਟ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਂ ਨਾ ਮਿਲੇ ਖਿਨ ਮੈਂ ਹੈ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨੇ ਬਾਜ ਜਾ ਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਅਵਨੀ ਕਰੈ ਬਖਸੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜੀਵ ਪਿੰਡ ਸਭ ਤਿਸ ਕੀ ਦਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆਪ ਬਣਾਈ ਨਾਨਕ ਜੀ ਵੈ ਦੇਖ ਬਡਾਈ ਇਸਕਾ ਬਾਲ ਨਾਹੀ ਸਹਾਥ ਕਰਨ ਕਰਾਮ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋਤਿ ਸੁਭਾਵੈ ਸੋਈ ਫੁੰਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰ ਖਰੰਗ ਹੱਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਊਭ ਕਾਸ ਪਿਆਲ ਕਬਹੂੰ ਵੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਣਹਾਰ ਕਬਹੂੰ ਨਿਤ ਕਰੈ ਬਹੁ ਭਾਤ ਕਬਹੂੰ ਸੋਏ ਰਹਿ ਦਿਨ ਰਾਤ ਕਬਹੂੰ ਮਹਾਂਕ੍ਰੋਧ ਬਿਕਰਾਲ ਕਬਹੂੰ ਸਰਬ ਕੀ ਹੋ ਤਰਵਾਲ ਕਬਹੂੰ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬਹੂੰ ਅਪਕੀਰਤ ਮਹਿ ਆਵੈ ਕਬਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤੇ ਵਿਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂੰ ਹੋਏ ਪੰਡਿਤ ਕਰੇ ਬਖਿਆਨ ਕਬਹੂੰ ਮੋਹਨ ਤਾਰੀ ਲਾਵ ਧਿਆਨ ਕਬਹੂੰ ਤੜ ਤੀਰਤ ਇਸਨਾਨ ਕਬਹੂੰ ਸਿੱਧ ਸਾਧਿਖ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰ ਮੈਂ ਪਰਮੀਆ ਨਾਨਾ ਰੂਪ ਜਿਉਂ ਸੁਹਾਗੀ ਦਿਖਾਵੈ ਜਿਉਂ ਪ੍ਰਭ ਭਾਵੈ ਤੇ ਵੈ ਨਚਾਵੈ ਜੋਤਿ ਸੁਭਾਵੈ ਸੋਈ ਹੋਏ ਨਾਨਕ ਦੂਜਾ ਆਵਰਨਾ ਕੋਏ ਕਬ ਹੁਣ ਸਾਧ ਸੰਗਤ ਹੋ ਪਾਵੈ ਉਸ ਸਥਾਨ ਤੇ ਬਾਵਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਾਤਾ ਨਾਮ ਰਤੇ ਇੱਕ ਰੰਗ ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਤਿ ਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਬਲ ਭੀਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨੇ ਬਦਾਇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕੈ ਮਿਟੈ ਬਿਮਾਨ ਸੋ ਜਾਨ ਨਾਨਕ ਦਰਗੈ ਪ੍ਰਵਾਨ ਕੋੜ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰਾ ਤੁਮ ਨਹੀਂ ਦਰਵੈ ਹਰ ਦਰਗੈ ਕਹੁ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕਿਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਾਬੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕਹੋ ਬੈਰੀ ਮੀਤ ਤਬ ਲਗ ਨੇ ਚਲਣਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਦੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋ ਛੂਟੈ ਸਹਸ ਖਟੇ ਲੱਖ ਕੋਠ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪ ਖਾਪ ਮਰੈ ਬਿਨਾਂ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਬਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕਹਿ ਹਾਦ ਕਹਾਂ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕਹਿ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਹਿ ਆਪਹਿ ਅਨੇਕ ਮਰੈ ਨਾ ਮਿਨ ਸੈ ਆਵੈ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕਹਿ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਛ ਉਸ ਕਾ ਉਹ ਕਰਨੇ ਹਾਰ ਉਸ ਤੇ ਮਿਨ ਕਹੋ ਕਿਛ ਹੋਏ ਥਾਂ ਥਨ ਤਰੇ ਕੈਸੋਏ ਆਪਣੇ ਚਲਦੇ ਆਪ ਕਰਨੇ ਹਾਰ ਕਉਤ ਕਰੈ ਰਾਂਗਾ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਿਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਮਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਾਟ ਘਾਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖ ਨੇ ਆਰ ਜਾ ਘਟਾਏ ਸੰਤ ਕੈ ਦੁੱਖਨ ਜਮਤੇ ਨਹੀਂ ਛੁਟੈ ਸੰਤ ਕੈ ਦੁੱਖਨ ਸੁਖ ਸਭ ਜਾਏ ਸੰਤ ਕੈ ਦੁੱਖ ਨਰਕ ਮਹਿ ਪਾਏ ਸੰਤ ਕੈ ਦੁੱਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋ ਬਾਤੇ ਹੀਨ ਸੰਤ ਕਹਿ ਹਤੇ ਕੋ ਰੱਖੈ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕਹਿ ਦੁਖਨ ਤੇ ਮੁਖ ਭਵੈ ਸੰਤਨ ਕਹਿ ਦੁਖਨ ਕਾਗ ਜਿਉਂ ਲਵੈ ਸੰਤਨ ਕਹਿ ਦੁਖਨ ਸਰਪ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੁਛ ਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀ ਨਚਾਏ ਸੰਤ ਦੁਖੀ ਕਾ ਥਾਉ ਕੋ ਨਾ ਹੈ ਨਾਨਕ ਸੰਤ ਪਾਵੈ ਤਾਂ ਉਹ ਭੀ ਗਤ ਪਾਹੈ ਸੰਤ ਕਾ ਨਿੰਦਕ ਮਹਾਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਂ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੇ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਗੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਹੈ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀਂ ਠਾਓ ਨਾਨਕ ਸੰਤ ਪਾਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਅੱਧ ਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਿਉਂ ਧਿਆਨ ਭਰਮਾਈ ਹੈ, ਸੰਤ ਕਾ ਦੁਖੀ ਉੱਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮਿਰਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ਼ ਨਾ ਹੈ, ਆਪਨ ਬੀਜ ਆਪੇ ਹੀ ਖਾ ਹੈ, ਸੰਤ ਕੇ ਦੁਖੀ ਕੋ ਅਵਰਨਾ ਦਾ ਖਨਹਾਰ, ਨਾਨਕ ਸੰਤ ਪਾਵੇ ਤਾਂ ਲਏ ਉਬਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁਖਾ ਨਹੀਂ ਰਾਜੈ, ਜਿਉਂ ਪਾਵ ਕੇਂਦਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਡੈ ਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ, ਸੰਤ ਕੇ ਦੁਖੀ ਕੀ ਪੁਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕੇ ਦੁਖ ਨ ਤਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਾਟ ਦਿਸਕੇ ਉਹ ਕਰਨੈ ਹਾਰ, ਸਦਾ ਸਦਾ ਦਿਸਕੋ ਨਮਸਕਾਰ, ਪ੍ਰਭ ਕੀ ਉਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ, ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੂੰ ਕਿਰਪਾ ਕਰੇ ਦਿਸੇ ਆਪਨ ਨਾਮ ਦੇ, ਬੜਭਾਗੀ ਨਾਨਕ ਜਨ ਸੇ ਸਲੋਕ, ਤਾਂ ਜੋ ਸਿਆਨਪ ਸੁਰਬ ਜਨੋ ਸਿਮਰੋ ਹਰ ਹਰ ਰਾਏ, ਕਿਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ, ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹਿਆ ਘਾਏ, ਬਹੁਨ ਤਿਸਨਾ ਲਾਗੈ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਟ ਭਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਵਿਵਹਾਰ, ਨਿਰਮਰ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਹ ਜਲ ਮੱਥਾ, ਬੜਭਾਗੀ ਤੇ ਜਾਨ ਜਾਗ ਮਾਹੈ, ਸਦਾ ਸਦਾ ਹਰ ਕੇ ਗੁਣ ਗਾਹੈ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਕੰਨੀ ਸੰਸਾਰ, ਮਾ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਤੁਤ ਕੀ ਉਹ ਸੋਝੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਝੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਤ, ਸਰਬ ਤੋਂ ਰੋਗ ਤੇ ਉਹ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਐ ਜਮ ਕੀ ਫਾਸਾ, ਪਾਰ ਬਨਮ ਕੀ ਜਿਸ ਮਨ ਭੂਖ, ਨਾਨਕ ਤਿਸਹਿਣਾ